ਤਾਂ ਇਸ ਵਿੱਚ ਧੁੱਪ ਜਾਂ ਧੁੱਪ ਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ ਹੁੰਦਾ। ਜਦ ਅਸੀਂ ਕਿਸੇ ਵਜ੍ਹਾ ਨਾਲ ਧੁੱਪ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਧੁੱਪ ਦੇ ਸੁਖਦਾਈ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ। ਜਦ ਫੇਰ ਧੁੱਪ ਦੇ ਪ੍ਰਕਾਸ਼ ਵਿੱਚ ਆਪਣੇ ਆਪ ਨੂੰ ਪੇਸ਼ ਕਰਦੇ ਹਾਂ ਤਾਂ ਫੇਰ ਧੁੱਪ ਦਾ ਸੁਖਦਾਈ ਨਿੱਘ ਅਤੇ ਚਾਨਣ ਮਾਣਦੇ ਹਾਂ। ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਹੀ ਸਾਡਾ ਯਤਨ ਹੈ। ਹਾਂਜੀ, ਧਿਆਨ ਦੇਣਾ ਜੀ, ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਹੀ ਸਾਡਾ ਯਤਨ ਹੈ। ਜਦ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਅਥਵਾ ਯਾਦ ਵਿੱਚ ਰਹਿੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਸਾਰੀਆਂ ਦੈਵੀ ਦਾਤਾਂ ਸਹਿਜੇ ਹੀ ਪ੍ਰਦਾਨ ਹੁੰਦੀਆਂ ਹਨ ਤੇ ਅਸੀਂ ਅਲੌਕਿਕ ਇਲਾਹੀ ਹਜ਼ੂਰੀ ਦਾ ਨਿੱਘ ਅਤੇ ਰਸ ਰੰਗ ਮਾਣਦੇ ਹਾਂ। ਐਨ ਇਸ ਦੇ ਉਲਟ ਜਦ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਤੋਂ ਬੇਮੁਖ ਹੋ ਕੇ ਫੁੱਲ ਵਿੱਚ ਵਿਚਰਦਾ ਹੈ ਤਾਂ ਅਸੀਂ ਸਾਰੀਆਂ ਇਲਾਹੀ ਦਾਤਾਂ ਤੋਂ ਵਾਂਝੇ ਰਹਿੰਦੇ ਹਾਂ ਅਤੇ ਮਾਇਕੀ ਭਰਮ ਦੇ ਹਨੇਰੇ ਕਾਰਨ ਦੁੱਖ ਕਲੇਸ਼ ਭੋਗਦੇ ਹਾਂ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਨ ਜਨਮ ਵਿਜੋਗ। ਜਿਸ ਨੂੰ ਵਿਸਰੈ ਪੁਰਖ ਵਿਧਾਤਾ, ਜਲਤਾ ਫਿਰੈ ਰਹਿ ਨਿਤ ਤਾਤਾ। ਅਕ੍ਰਿਤ ਘਣੇ ਕੋ ਰੱਖੇ ਨਾ ਕੋਈ, ਨਰਕ ਘੋਰ ਮੈਂ ਪਾਵਣਾ। ਹਾਂਜੀ, ਜਾਕੋ ਵਿਸਰੇ ਰਾਮ ਨਾਮ, ਤਾਹੂ ਕਉ ਪੀਰ। ਇਸ ਤਰ੍ਹਾਂ ਪ੍ਰਕਾਸ਼ ਦਾ ਰਸ ਮਾਨਣਾ ਜਾਂ ਇਸ ਤੋਂ ਵਾਂਝੇ ਰਹਿਣਾ ਸਾਡੇ ਮੁੱਢਲੇ ਯਤਨ ਦਾ ਹੀ ਨਤੀਜਾ ਹੈ। ਜਾਂ ਇਉਂ ਕਹੋ ਕਿ ਨਾਮ ਸਿਮਰਨ ਹੀ ਆਤਮਕ ਪ੍ਰਕਾਸ਼ ਦੀ ਗੁਪਤ ਕੁੰਜੀ ਹੈ। ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਦੀ ਯਾਦ ਅਥਵਾ ਸਿਮਰਨ ਹੀ ਨਾਮ ਦੇ ਪ੍ਰਕਾਸ਼ਮਈ ਆਤਮਕ ਮੰਡਲ ਦੀਆਂ ਇਲਾਹੀ ਦਾਤਾਂ ਦੇ ਭੰਡਾਰੇ ਦੀ ਆਤਮਕ ਕੁੰਜੀ ਹੈ। ਹਾਂਜੀ, ਇਹਨੂੰ ਫੇਰ ਦੁਹਰਾ ਲਈਏ ਜੀ ਕਿ ਦੂਜੇ ਲਫ਼ਜ਼ਾਂ ਵਿੱਚ ਅਕਾਲ ਪੁਰਖ ਦੀ ਯਾਦ ਅਥਵਾ ਸਿਮਰਨ ਹੀ ਨਾਮ ਦੇ ਪ੍ਰਕਾਸ਼ਮਈ ਆਤਮਕ ਮੰਡਲ ਦੀਆਂ ਇਲਾਹੀ ਦਾਤਾਂ ਦੇ ਭੰਡਾਰੇ ਦੀ ਆਤਮਕ ਕੁੰਜੀ ਹੈ। ਮਨ ਪਿਆਰਿਆ ਜੀਓ ਮਿੱਤਰਾ, ਹਰ ਨਾਮ ਜਪਤ ਪ੍ਰਗਾਸੋ। ਜਿਸ ਸਿਮਰਤ ਸਗਲਾ ਦੁੱਖ ਜਾਏ, ਸਰਬ ਸੁਖ ਵਸੈ ਮਨ ਆਏ। ਹਜੀ ਚੀਤ ਆਵੇ ਤਾਂ ਸਹਿਜ ਕਰ ਪਾਇਆ। ਪਰ ਇੱਥੇ ਇੱਕ ਅਤੀ ਡੂੰਗੀ ਤੇ ਜ਼ਰੂਰੀ ਘੁੰਡੀ ਖੋਲਣ ਦੀ ਲੋੜ ਹੈ। ਹੋਮੇ ਅਧੀਨ ਤ੍ਰੈ ਗੁਣਾਂ ਵਿੱਚ, ਹੋਮੇ ਅਧੀਨ ਤ੍ਰੈ ਗੁਣਾਂ ਵਿੱਚ ਕੀਤੇ ਹੋਏ ਧਾਰਮਿਕ ਕਰਮ ਕਿਰਿਆ ਜਾਂ ਕਰਮ ਕਾਂਡ ਸਾਡੇ ਯਤਨ ਹਨ, ਨਤੀਜਾ ਨਹੀਂ ਸਾਧਨ ਹਨ। ਪੂਰਨਤਾ ਨਹੀਂ ਯਾਤਰਾ ਹੈ, ਮੰਜ਼ਿਲ ਨਹੀਂ ਗਿਆਨ ਹੈ, ਪ੍ਰਕਾਸ਼ ਨਹੀਂ ਕਾਲਨਾ ਹੈ, ਗੁਰਪ੍ਰਸਾਦ ਨਹੀਂ ਕੌੜੀ ਹੈ, ਸ਼ਿਖਰ ਨਹੀਂ ਕਲਾਸਾਂ ਹਨ, ਡਿਗਰੀ ਨਹੀਂ ਕਿਰਿਆ ਹੈ, ਨਤੀਜਾ ਨਹੀਂ ਫਲ ਹੈ, ਰਸ ਨਹੀਂ ਫੁੱਲ ਹੈ, ਮਹਿਕ ਨਹੀਂ ਬਲਬ ਹੈ, ਰੋਸ਼ਨੀ ਨਹੀਂ। ਦਾਤੇ ਦਾਤ ਰੱਖੀ ਹੱਥ ਅਪਣਾ, ਜਿਸ ਪਾਵੇ ਤਿਸ ਦੇ। ਇਹ ਪਿਰਮ ਪਿਆਲਾ ਖਸਮ ਕਾ, ਜੈ ਪਾਵੇ ਤੈ ਦੇ। ਪਰ ਅਸੀਂ ਆਪਣੀ ਹੋਮੇ ਅਧੀਨ ਮਾਇਕੀ ਕ੍ਰਿਸ਼ਮਿਆਂ ਵਿੱਚ ਇਤਨੇ ਚੁੰਦੇ ਆਏ ਹੋਏ ਹਾਂ ਕਿ ਫਲਦਾਤਾ ਪਰਮੇਸ਼ਰ ਨੂੰ ਉੱਕਾ ਹੀ ਭੁੱਲ ਗਏ ਹਾਂ ਤੇ ਆਪਣੇ ਹੋ ਅਧੀਨ ਕੀਤੇ ਗਏ, ਧਿਆਨ ਦੇਣਾ ਜੀ, ਆਪਣੇ ਹੋ ਅਧੀਨ ਕੀਤੇ ਗਏ ਯਤਨਾਂ ਨੂੰ ਹੀ ਫਲ ਸਮਝੀ ਬੈਠੇ ਹਾਂ। ਜਿਚਰ ਇਹ ਮਨ ਲਹਿਰੀ ਵਿੱਚ ਹੈ, ਹੋਮੇ ਬਹੁਤ ਅਹੰਕਾਰ, ਸਭ ਤੇ ਸਾਧਨਾ ਆਵਈ, ਨਾਮ ਨਾ ਲੱਗੇ ਪਿਆਰ, ਸੇਵਾ ਖਾਏ ਨਾ ਪਵਈ, ਤਿਸਕੀ ਖਪ ਖਪ ਹੋਏ ਖੁਆਰ। ਅਸਲ ਵਿੱਚ ਇਹ ਫਲ ਆਤਮਕ ਦਾਤ ਹੈ ਜੋ ਧੁਰੋਂ ਸਤਿਗੁਰੂ ਦੁਆਰਾ ਪ੍ਰਦਾਨ ਹੁੰਦੀ ਹੈ। ਇਸ ਵਿੱਚ ਸਾਡੇ ਹੋਂਧਾਰੀ ਜੀਵਾਂ ਦਾ ਕੋਈ ਦਖਲ
अथवा जोर नहीं, ये ता सिर्फ गुरप्रसाद ग्रेस है। हाजी जोर न मंगन दे न जोर, तुद बिन सिद्धि किने ना पाया, कर्म मिले ना ही ठाक रहाया, देवन वाले के हाथ दात है, गुरु द्वारे पाए। जद मां बाप दे घर बच्चे दा जन्म हुंदा है, तां मां बाप अपने बच्चे दा पालन पोषण, खुशहाली, विद्या, व्याह, रोजगार आदि दियां व्योंता सोचना शुरू कर देंदे हन, ते सारी उम्र उस लई शुभ इच्छावां ते असीसां ही देंदे रहिंदे हन। देखिया गया है कि जन्म तो पहला ही मां बच्चे लई दूध वाली बोतल, फीडिंग बॉटल ते पोतड़े, नैपकिन आदि तैयार कर लेंदी। इस तो जाहर हुंदा है कि मां दी कुख विच बच्चे दे निमण कंसेप्शन नाल ही उसकी भलाई दी सोच जां फिकर मां दे हिरदे विच उपज पैंदी। इसका मतलब ए है कि जीव दे उपजन दे नाल ही अकाल पुरख दे हुकम अनुसार जीव दी भलाई लई सारे प्रबंध अगेत्रे ही आरंभ हो जांदे हन। इस तरह लिखिया नाल इन लेड वाला हुकम जीव दे जन्म पालन पोषण ते भलाई लई क्रिएशन डिवेलपमेंट एंड सस्टेनेंस संपूर्ण अपुल ते सहजे ही वर्त रहा है। जिंतु साज सवार सिंगारिया गर्भ अगन में जिन्हें उबारिया पार व्यवस्था तुझे प्यारे दूध पर जोबन भोजन सुख सूद बिरद प्या ऊपर साख सैन मुख प्याओ बैठ को तैन। जिस तरह की बूटे दे बीज विच उसदे उपजन प्रफुल्लत ते लय होण दा मुकम्मल हुक्म उसदे अंतर ही नाल लिखिया हुंदा है। ए लिखिया नाल वाला हुक्म जीव दे दुनियावी जीवन दी खुशहाली लई ही काफी नहीं, बल्कि उसदे आत्मक जीवन लई भी सहायक है ते जीव नु मुड़ अपने निज घर वाल प्रेरदा ते अगुवाई करदा है। जिस तरह जिस द्वारा ओ इस नाल लिखे हुक्म नु बुझ के इस दी रजा विच चलना सिख लव। जेकर जीव दुनिया विच दुख कलेश भोगदा है ता इस दा कारण एही है कि ओ अपने इलाही माता पिता परमेश्वर नु भुल गया है ते नाल लिखे हुक्म दी रजा विचो निकल के अपनी होंद दे आसरे अपनी सियाणप द्वारा अपने ही भाणे विच चलदा है। अपने भाणे जो चले भाई बिछड़ झोटा खा, अपने भाणे कहो किन सुख पाया, अंधा अंध कमाई। जरूरी नुक्ता ए है कि ए लिखिया नाल वाला हुक्म हर जीव लई जीवन सेध है, निजी धर्म है, मुकम्मल इलाही कानून है, लोक सुखिया है पर लोक सुहेला है, अंतरात्मे बीज है, अंदरों ही उपजया है, ओत पोत समाया है, रव रिया भरपूर है, बाहरले धर्मा तो आजाद है, कर्म कांडा तो परे है जी, बुद्धि दी पकड़ तो परे है, बख्शिश है, गुर प्रसाद है, अबुज है, अपार है, अपुल है। उदाहरण दे तौर ते सारी वनस्पति दे बीजा दे अंदर नाल लिखे हुक्म अनुसार हर एक बूटा उगदा, वधदा, फुलदा ते फल दिंदा है, पर इना दियां टाणियां, पत्तियां अते फलां दे कद, रंग, स्वाद ते उम्र विच भिन्नता है। इस तरह वनस्पति जा होर 84 लाख जूना दे जीवां विच सीमित बुद्धि होण कारण ओ अपनी सियाणप जा उक्तियां जुगतियां नहीं वरत सकदे, इस लई ओ अपने नाल लिखे हुक्म विच सहजे अते अनजाणे ही अनकॉन्शियसली विचरदे ते वरतदे हन। 84 लाख जूना आपो अपने नाल लिखे हुक्म दी रजा विच चलदे होए अपोल ही अपने केंद्र परमेसर वल सरकदे होए अपना जीवन बंद मुकारिया ते उना दी आत्मक तरक्की सहजे ही हो रही है।
spontaneous evolution of souls. ਇਹੋ ਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਨਿੱਜੀ ਧਰਮ ਹੈ। ਉਹਨਾਂ ਦੇ ਕਲਿਆਣ ਲਈ ਕਿਸੇ ਬਾਹਰਲੇ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ ਤੇ ਨਾ ਹੀ ਕਿਸੇ ਪ੍ਰਕਾਰ ਦੀ। ਇਹ ਜੁੜਨਾ ਹੁਕਮ ਰਜਾਈ ਚੱਲਣਾ ਅਨੁਸਾਰ ਹਾਂਜੀ ਇਹ ਜੁੜਨਾ ਹੁਕਮ ਰਜਾਈ ਚੱਲਣਾ ਅਨੁਸਾਰ ਇਲਾਹੀ ਅਦ੍ਰਿਸ਼ਟ ਅਟਲ ਅਪੁੱਲ ਆਪੋ ਆਪਣਾ ਨਿੱਜੀ ਧਰਮ ਅਣਜਾਣੇ ਅਨਕੌਂਸ਼ੀਅਸਲੀ ਹੀ ਕਮਾ ਰਹੀਆਂ ਹਨ। ਇਹ ਜੂਨਾ ਨਾ ਹਿੰਦੂ ਨਾ ਮੁਸਲਮਾਨ ਨਾ ਈਸਾਈ ਅਤੇ ਨਾ ਮੁਸਾਈ ਹਨ। ਸਿਰਫ ਆਪਣੇ ਕਰਤੇ ਦੇ ਬਖਸ਼ੇ ਹੋਏ ਚਿੰਨ੍ਹਾਂ ਵਿੱਚ ਆਪੋ ਆਪਣਾ ਨਿੱਜੀ ਧਰਮ ਅਥਵਾ ਹੁਕਮ ਅਪੋਲ ਹੀ ਕਮਾ ਰਹੀਆਂ ਹਨ। ਹੁਣ ਆਪਾਂ ਆਈਏ ਇਨਸਾਨ 'ਤੇ। ਇਨਸਾਨ ਆਪਣੀ ਤੀਖਣ ਬੁੱਧੀ ਦੁਆਰਾ ਮਨਮੋਹਣੀ ਮਾਇਆ ਦੀ ਖੋਜ ਅਤੇ ਕ੍ਰਿਸ਼ਮਿਆਂ ਦੇ ਰੰਗ ਰਸ ਵਿੱਚ ਹੀ ਇੰਨਾ ਗਲਤਾਨ ਹੋ ਗਿਆ ਹੈ ਕਿ ਆਪਣੇ ਕਰਤੇ ਪਰਮੇਸ਼ਰ ਤੇ ਹਾਂਜੀ ਉਸਦੇ ਨਾਲ ਲਿਖੇ ਹੁਕਮ ਨੂੰ ਉੱਕਾ ਹੀ ਭੁੱਲ ਗਿਆ ਹੈ। ਹੁਕਮ ਰਜਾਈ ਚੱਲਣਾ ਦੀ ਬਜਾਏ ਜੀਵ ਆਪਣੀ ਤੀਖਣ ਬੁੱਧੀ ਤੇ ਮਾਨਸਿਕ ਆਜ਼ਾਦੀ ਦੀ ਗਲਤ ਅਤੇ ਨਾਜਾਇਜ਼ ਵਰਤੋਂ ਕਰ ਰਿਹਾ ਹੈ, ਜਿਸ ਕਾਰਨ ਇਹ ਜੀਵ ਤ੍ਰੈ ਗੁਣਾਂ ਦੇ ਕਾਨੂੰਨ ਜੋ ਮੈਂ ਕੀਆ ਸੋ ਮੈਂ ਪਾਇਆ ਲਾਅ ਆਫ ਕਰਮਾ ਅਨੁਸਾਰ ਆਪਣਾ ਕੀਤਾ ਆਪ ਭੁਗਤਦਾ ਰਹਿੰਦਾ ਹੈ ਅਤੇ ਇਸ ਦਾ ਦੋਸ਼ ਰੱਬ ਜਾਂ ਦੂਜਿਆਂ 'ਤੇ ਲਾਉਂਦਾ ਹੈ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ ਅਤੇ ਰਸਾਤਲ ਵੱਲ ਰੁੜਿਆ ਜਾਂਦਾ ਹੈ। ਇਨਸਾਨ ਆਪਣੇ ਪਰਮੇਸ਼ਵਰ ਨੂੰ ਭੁੱਲ ਗਏ ਹਨ ਅਤੇ ਉਸਦੇ ਸੁਖਦਾਈ ਨਾਲ ਲਿਖੇ ਹੁਕਮ ਤੋਂ ਵਾਹਿਗੁਰੂ ਜੀ ਬੇਖਬਰ ਅਤੇ ਬੇਮੁਖ ਹੋ ਗਏ ਹਨ, ਜਿਸ ਕਾਰਨ ਉਹਨਾਂ ਦੀ ਵਿਛੜ ਚੋਟਾ ਖਾਵੇ ਵਾਲੀ ਦੁਰਗਤੀ ਹੋ ਰਹੀ ਹੈ। ਇਸੇ ਲਈ ਸਿਰਫ ਇਨਸਾਨ ਦੀ ਜੂਨੀ ਨੂੰ ਹੀ ਪਹਿਲਾ ਆਤਮਕ ਮਾਤਾ ਪਿਤਾ ਪਰਮੇਸ਼ਵਰ ਦੀ ਹੋਂਦ ਦੀ ਯਾਦ ਦਿਲਾਉਣ ਲਈ, ਦੂਸਰਾ ਹੁਕਮ ਰਜਾਈ ਚੱਲਣਾ ਦਾ ਸਬਕ ਸਿਖਾਉਣ ਲਈ, ਤੀਸਰਾ ਮੁੜ ਇਲਾਹੀ ਮਾਤਾ ਪਿਤਾ ਪਰਮੇਸ਼ਵਰ ਦੀ ਨਿੱਘੀ ਅਤੇ ਸੁਖਦਾਈ ਗੋਦ ਵੱਲ ਪ੍ਰੇਰਨ ਲਈ ਲੋੜ ਅਨੁਸਾਰ ਸਮੇਂ ਸਮੇਂ ਸਿਰ ਭਿੰਨ ਭਿੰਨ ਧਰਮ ਅਥਵਾ ਮਜ਼ਹਬ ਹੋਂਦ ਵਿੱਚ ਆਏ। ਇਸ ਤਰ੍ਹਾਂ ਅਕਾਲ ਪੁਰਖ ਨੇ ਆਪ ਤੋਂ ਹੀ ਸਮੇਂ ਸਮੇਂ ਸਿਰ ਗੁਰੂ ਅਵਤਾਰ ਸਾਧ ਸੰਤ ਮਹਾਂਪੁਰਖ ਗੁਰਮੁਖ ਪਿਆਰੇ ਦੁਨੀਆਂ ਉੱਤੇ ਪ੍ਰਗਟ ਕੀਤੇ, ਜਿਨ੍ਹਾਂ ਨੇ ਸਮੇਂ ਅਨੁਸਾਰ ਆਪੋ ਆਪਣੇ ਧਰਮ ਚਲਾਏ ਤੇ ਮਾਨਵਤਾ ਨੂੰ ਧਾਰਮਿਕ ਜੀਵਨ ਦੀ ਸੇਧ ਦਿੱਤੀ। ਇਹ ਸਾਰੀ ਇਲਾਹੀ ਖੇਲ ਡਿਵਾਈਨ ਸਕੀਮ ਵਿੱਚ ਅਕਾਲ ਪੁਰਖ ਦਾ ਆਪਣੀ ਅੰਸ ਜੀਵਾਂ ਲਈ ਸ਼ੁਭ ਭਾਵਨਾ ਤੇ ਅਥਾਹ ਪਿਆਰ ਦਾ ਪ੍ਰਗਟਾਵਾ ਹੀ ਹੈ। ਅੰਧਕੂਪ ਤੇ ਕਾਢਨਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ ਸਾਧ ਰੂਪ ਆਪਣਾ ਤਨ ਤਾਰਿਆ ਮਹਾਂ ਅਗਨ ਤੇ ਆਪ ਉਭਾਰਿਆ। ਪ੍ਰੰਤੂ ਇਹ ਬਾਹਰਲਾ ਕਰਮ ਕਾਂਡਾਂ ਵਾਲਾ ਧਰਮ ਬਾਹਰੋਂ ਮਨ ਬੁੱਧੀ ਅਤੇ ਸਰੀਰ ਦੁਆਰਾ ਹੀ ਸਿੱਖਿਆ ਸਿਖਾਇਆ ਸਮਝਿਆ ਸਮਝਾਇਆ ਪੜ੍ਹਿਆ ਪੜਾਇਆ ਤਾਰਿਆ ਕਮਾਇਆ ਅਤੇ ਕਾਲਿਆ ਜਾਂਦਾ ਹੈ, ਜੋ ਕਿ ਜੀਵਾਂ ਨੂੰ ਤ੍ਰੈ ਗੁਣਾਂ ਦੀ ਮਾਇਆ ਦੇ ਦਾਇਰੇ ਦੀ ਸੀਮਾ ਤਾਂ ਹੀ ਪਹੁੰਚਾ ਸਕਦਾ ਹੈ। ਉੱਪਰਲੇ ਸਾਰੇ ਵਿਚਾਰ ਸਿਰਫ ਕਰੋ ਯਤਨ ਤਾਂ ਹੀ ਸੀਮਤ ਹਨ। ਹੁਣ ਆਪਾਂ ਹੋਏ ਮਿਹਰਬਾਨ ਦੀ ਬਾਬਤ ਖੋਲ੍ਹ ਕੇ ਵਿਚਾਰ ਕਰੀਏ। ਹੋਏ ਮਿਹਰਬਾਨਾ ਅਥਵਾ ਕਰਮ ਖੰਡ ਦੀ ਖੇਲ ਨਿਰਾਲੀ ਹੈ, ਜੋ ਕਿ ਨਿਰੋਲ ਇਲਾਹੀ ਬਖਸ਼ਿਸ਼ ਗੁਰਪ੍ਰਸਾਦ ਨਦਰ ਕਰਮ ਡਿਵਾਈਨ ਗ੍ਰੇਸ ਹੈ। ਉੱਪਰ ਦੱਸਿਆ ਜਾ ਚੁੱਕਿਆ ਹੈ ਕਿ ਮਾਂ ਦੀ ਕੁੱਖ ਵਿੱਚ ਬੱਚੇ ਦੇ ਨਿਮਣ ਕੰਸੈਪਸ਼ਨ ਨਾਲ ਹੀ ਮਾਇਆ ਦੇ ਮਾਂ ਦੇ ਹਿਰਦੇ ਵਿੱਚ ਆਉਣ ਵਾਲੇ ਬੱਚੇ ਦੀ ਭਲਾਈ ਪਾਲਣ ਪੋਸ਼ਣ ਤੇ ਪ੍ਰਫੁੱਲਤਾ ਲਈ ਅਨੇਕਾਂ ਸੋਚਾਂ ਵਿਚਾਰਾਂ ਤੇ ਵਿਉਂਤਾ ਅਗੇਤਰੇ ਹੀ ਸ਼ੁਰੂ ਹੋ ਜਾਂਦੀਆਂ ਹਨ। ਇਸੇ ਤਰ੍ਹਾਂ ਅਸੀਂ ਪਰਮੇਸ਼ਵਰ ਦੀ ਅੰਸ਼ ਹੋਣ ਕਰਕੇ ਸਾਡੀ ਇਲਾਹੀ ਮਾਤਾ ਅਥਵਾ ਪਰਮੇਸ਼ਵਰ ਨੇ ਜਦ ਇਹ ਸਾਰਾ ਸੰਸਾਰ ਆਪਣੀ ਮੌਜ ਵਿੱਚ
ਕੁਆਉ ਦੁਆਰਾ ਰਚਿਆ ਤਾਂ ਉਸਦੇ ਨਾਲ ਹੀ ਸੰਸਾਰ ਦੇ ਜੀਵਾਂ ਦੀ ਭਲਾਈ, ਪਾਲਣ ਪੋਸ਼ਣ ਤੇ ਪ੍ਰਫੁੱਲਤਾ ਲਈ ਪੂਰਨ, ਮੁਕੰਮਲ, ਅਪੁੱਲ ਤੇ ਸਦੀਵੀ ਇਲਾਹੀ ਹੁਕਮ ਜਾਰੀ ਕਰ ਦਿੱਤਾ। ਇਹੋ ਜਿਹੇ ਸੁਖਦਾਈ ਅਤੇ ਕਲਿਆਣਕਾਰੀ ਇਲਾਹੀ ਹੁਕਮ ਵਿੱਚ ਸਿਵਾਏ ਇਨਸਾਨੀ ਜੂਨ ਦੇ ਬਾਕੀ ਸਾਰੀਆਂ ਜੂਨਾਂ ਅਣਜਾਣੇ, ਅਪੋਲ, ਸਹਿਜ ਸੁਭਾਏ ਹੀ ਵਿੱਚ ਰਹੀਆਂ ਹਨ। ਅਕਾਲ ਪੁਰਖ ਨੇ ਇਨਸਾਨੀ ਜੂਨ ਨੂੰ ਆਪਣੇ ਸਰੂਪ ਓਨ ਇਮੇਜ ਵਿੱਚ ਘੜਿਆ ਹੈ ਤੇ ਇਸ ਨੂੰ ਸਵੈ ਚਿੰਤਨ, ਫਰੀਡਮ ਆਫ ਥੋਟਸ ਦੀ ਸ਼ਕਤੀ ਬਖਸ਼ੀ ਹੈ ਤੇ ਤੀਖਣ ਬੁੱਧੀ, ਪ੍ਰਫਾਉਂਡ ਇੰਟੈਲੀਜੈਂਸ ਪ੍ਰਦਾਨ ਕੀਤੀ ਹੈ। ਹੋਮੇ ਵੇੜਿਆ ਇਨਸਾਨ ਮਾਇਆ ਦੇ ਮਨਮੋਹਣੇ ਚਮਤਕਾਰਾਂ ਵਿੱਚ ਗਲਤਾਨ ਹੋ ਕੇ ਪਰਮੇਸ਼ਵਰ ਦੀਆਂ ਇਹਨਾਂ ਵੱਡਮੁੱਲੀਆਂ ਦਾਤਾਂ, ਸਵੈ ਚਿੰਤਨ ਤੇ ਤੀਖਣ ਬੁੱਧੀ ਦੀਆਂ ਸ਼ਕਤੀਆਂ ਦੀ ਗਲਤ ਤੇ ਉਲਟ ਵਰਤੋਂ, ਮਿਸਯੂਜ਼ ਕਰਕੇ ਅਕਾਲ ਪੁਰਖ ਦੇ ਸੁਖਦਾਈ ਹੁਕਮ ਤੇ ਨਿੱਘੀ ਗੋਦ ਤੋਂ ਆਪਣੇ ਆਪ ਨੂੰ ਵਾਂਝਾ ਰੱਖਦਾ ਹੈ ਤੇ ਉਹ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਅਨੁਸਾਰ ਦੁੱਖ ਭੋਗ ਰਿਹਾ ਹੈ। ਜਦ ਕਿਸੇ ਦਾ ਬੱਚਾ ਗੁਆਚ ਜਾਏ ਤਾਂ ਮਾਂ ਬਾਪ ਬੱਚੇ ਲਈ ਮੋਹ ਮਮਤਾ ਵਿੱਚ ਦੁਖੀ ਹੋ ਕੇ ਤੜਪਦੇ ਹਨ ਤੇ ਬੱਚੇ ਦੀ ਖੋਜ ਲਈ ਅਖਬਾਰਾਂ ਤੇ ਰੇਡੀਓ ਵਿੱਚ ਐਲਾਨ ਕਰਦੇ ਹਨ ਕਿ ਜੇ ਕੋਈ ਉਹਨਾਂ ਦੇ ਬੱਚੇ ਦੀ ਖਬਰ ਦੇਵੇ ਜਾਂ ਲੱਭ ਦੇਵੇ ਤਾਂ ਉਸਨੂੰ ਸ਼ੁਕਰਾਨਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜਦ ਕੋਈ ਜੀਵ ਮਾਇਆ ਦੇ ਪਰਮ ਕਾਰਨ ਆਪਣੇ ਕਰਤਾ ਅਕਾਲ ਪੁਰਖ ਨੂੰ ਭੁੱਲ ਕੇ ਬੇਮੁਖ ਹੋ ਜਾਵੇ ਤਾਂ ਸਦ ਬਖਸ਼ਿੰਦ, ਸਦਾ ਮਿਹਰਬਾਨਾ ਅਕਾਲ ਪੁਰਖ ਨੂੰ ਆਪਣੇ ਭੁੱਲੇ ਹੋਏ ਬੱਚਿਆਂ, ਪ੍ਰੋਡੀਗਲ ਸੰਸ ਲਈ ਦੁੱਖ ਹੁੰਦਾ ਹੈ। ਇਸੇ ਲਈ ਐਸੇ ਬੇਅੰਤ ਮਾਇਆ ਵਿੱਚ ਗੁਆਚੇ ਜੀਵਾਂ ਨੂੰ ਮਾਇਕੀ ਭੋਜਨ ਬਿਖਮ ਅਸਗਾਹ ਵਿੱਚੋਂ ਕੱਢ ਕੇ ਮੁੜ ਆਪਣੇ ਨਿੱਜ ਘਰ ਵੱਲ ਪ੍ਰੇਰਨ ਲਈ ਸਮੇਂ ਸਮੇਂ ਸਿਰ ਗੁਰੂ, ਅਵਤਾਰ, ਸਾਧ, ਸੰਤ, ਹਾਂਜੀ ਹਰੀਜਨ, ਗੁਰਮੁਖ ਪਿਆਰੇ ਜਗ ਵਿੱਚ ਭੇਜੇ ਜਿਨ੍ਹਾਂ ਨੇ ਸਮੇਂ ਸਮੇਂ ਅਨੁਸਾਰ ਭਿੰਨ ਭਿੰਨ ਧਰਮ, ਮਜ਼ਹਬ ਚਲਾਏ ਅਤੇ ਆਪੋ ਆਪਣੀਆਂ ਬਾਣੀਆਂ ਸਾਡੀ ਪ੍ਰੇਰਨਾ ਤੇ ਗਵਾਈ ਲਈ ਛੱਡ ਗਏ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀਆ ਜੀਓ, ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਪਦਾ ਪਈ ਬਤੀਤ, ਜਗਤ ਉਧਾਰਨ ਸੰਤ ਤੁਮਾਰੇ, ਦਰਸਨ ਪੇਖਤ ਰਹੇ ਅਗਾਏ, ਜਗਤ ਉਧਾਰਨ ਸਾਧ ਪ੍ਰਭ ਤਿੰਨ ਲਾਗੋ ਪਾਰ। ਹਾਂਜੀ, ਜੇਕਰ ਭੁੱਲੇ ਹੋਏ ਜੀਵ ਅਥਵਾ ਜਗਿਆਸੂਆਂ ਨੂੰ ਆਪਣੇ ਸੁਖਦਾਈ ਆਤਮਕ ਨਿੱਜ ਘਰ ਵੱਲ ਰੁੱਖ ਕਰਨ ਵਿੱਚ ਕੋਈ ਸਹਾਈ ਹੋਵੇ ਤਾਂ ਉਸ ਸਹਾਇਕ ਗੁਰਮੁਖ ਪਿਆਰੇ ਉੱਤੇ ਵੀ ਸਤਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੇ ਅਵਰੈ ਨਾਮ ਜਪਾਵੈ, ਹਾਂ ਸਦਕੇ ਤਿਨਾ ਗੁਰਸਿੱਖਾਂ, ਹਾਂ ਸਦਕੇ ਤਿਨਾ ਗੁਰਸਿੱਖਾਂ, ਗੁਰਸਿੱਖ ਦੇ ਗੁਰਸਿੱਖ ਮਿਲਾਇਆ। ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖਾਂ ਦੇ ਕਲਿਆਣ ਲਈ 10 ਜਾਮੇ ਧਾਰਨ ਕੀਤੇ ਅਤੇ ਆਪਣੀ ਬਖਸ਼ਿਸ਼ ਦੁਆਰਾ ਸਾਨੂੰ ਗੁਰਬਾਣੀ ਦੇ ਲੜ ਲਾਇਆ। ਇਹ ਜੋ ਗੁਰਬਾਣੀ ਦਾ ਪਾਠ, ਕੀਰਤਨ ਅਤੇ ਕਥਾ ਦੁਆਰਾ ਪ੍ਰਚਾਰ ਹੋ ਰਿਹਾ ਹੈ, ਇਹ ਸਭ ਭੁੱਲੇ ਹੋਏ ਅਥਵਾ ਬੇਮੁਖ ਹੋਏ ਜੀਵਾਂ ਦੇ ਕਲਿਆਣ ਹਿੱਤ ਸਤਿਗੁਰੂ ਦੀ ਮਿਹਰ, ਬਖਸ਼ਿਸ਼, ਗ੍ਰੇਸ ਹੈ ਜੀ। ਅੱਜ ਦੇ ਵਿਗਿਆਨਿਕ, ਸਾਇੰਟਿਫਿਕ ਜ਼ਮਾਨੇ ਵਿੱਚ ਇਹ ਗੁਰਬਾਣੀ ਦੀ ਦਾਤ ਰੇਡੀਓ, ਟੈਲੀਵਿਜ਼ਨ, ਟੇਪ ਰਿਕਾਰਡਰ ਅਤੇ ਸਪੀਕਰ ਦੁਆਰਾ ਘਰ ਬੈਠਿਆਂ, ਤੁਰਦਿਆਂ ਫਿਰਦਿਆਂ ਅਤੇ ਸੁੱਤਿਆਂ ਵੀ ਸਹਿਜੇ ਹੀ ਵੰਡੀ ਜਾ ਰਹੀ ਹੈ। ਪਰ ਬਾਵਜੂਦ ਇਹਨਾਂ ਸਹੂਲਤਾਂ ਦੇ ਅਸੀਂ ਇਹਨਾਂ ਇਲਾਹੀ ਬਖਸ਼ਿਸ਼ਾਂ ਦਾ ਪੂਰਾ ਲਾਭ ਨਹੀਂ ਲੈ ਰਹੇ, ਬਲਕਿ ਅਣਗਹਿਲੀ, ਅਗਿਆਨਤਾ ਅਥਵਾ ਮਾਇਕੀ ਭਰਮ ਵਿੱਚ ਗਲਤ ਵਰਤੋਂ ਮਿਸਯੂਜ਼ ਕਰਦੇ ਹਾਂ, ਜਿਸ ਕਾਰਨ ਸਾਡਾ ਜੀਵਨ ਹੋਰ ਵੀ ਨਿਗਰਦਾ ਜਾਂਦਾ ਹੈ। ਇਸ ਦਾ ਕਾਰਨ ਸਪਸ਼ਟ ਹੈ ਕਿ ਪਰਮਾਰਥ ਜਾਂ ਧਰਮ ਵੱਲ ਰੁਚੀ ਜਾਂ ਸਾਡਾ ਯਤਨ, ਐਪਰੋਚ ਗਲਤ, ਮਿਸਗਾਈਡਡ, ਓਪਰਾ, ਸੁਪਰਫਲੂਅਸ, ਅਪੂਰਨ, ਇਮਪਰਫੈਕਟ ਹੈ। ਦੂਜੇ ਲਫ਼ਜ਼ਾਂ ਵਿੱਚ, ਪਰਮਾਰਥ ਦੇ ਰਾਹ ਵਿੱਚ ਜੇ ਕੋਈ ਨੁਕਸ, ਢਿੱਲ, ਦੋਸ਼ ਹੁੰਦਾ ਹੈ ਤਾਂ ਉਸ ਵਿੱਚ ਸਤਿਗੁਰੂ ਦੇ ਹੁਕਮ ਕਰੋ ਯਤਨ ਦੀ ਕਮਾਈ ਜਾਂ ਘਾਲਣਾ ਵਿੱਚ ਹੀ ਕਮੀ ਹੋ ਸਕਦੀ ਹੈ।
ਦੂਜੇ ਲਫ਼ਜ਼ਾਂ ਵਿੱਚ ਪਰਮਾਰਥ ਦੇ ਰਾਹ ਵਿੱਚ ਜੇ ਕੋਈ ਨੁਕਸ ਢਿੱਲ ਦੋਸ਼ ਹੁੰਦਾ ਹੈ ਤਾਂ ਉਸ ਵਿੱਚ ਸਤਿਗੁਰੂ ਦੇ ਹੁਕਮ ਕਰੋ ਯਤਨ ਦੀ ਕਮਾਈ ਜਾਂ ਕਾਲਨਾ ਵਿੱਚ ਕਮੀ ਨਹੀਂ। ਸਤਿਗੁਰੂ ਦੀ ਬਖਸ਼ਿਸ਼ ਤਾਂ ਧੁੱਪ ਦੀ ਤਰ੍ਹਾਂ ਸਦ ਬਖਸ਼ਿਨ ਸਦਾ ਮਿਹਰਬਾਨ ਅਕੁਲ ਅਮਿਤ ਸਦੀਵੀ ਅਤੇ ਇੱਕ ਸਾਰ ਵਰਤ ਰਹੀ ਹੈ। ਸਦਾ ਸਦਾ ਸਦਾ ਦਿਆਲ ਸਾਚਾ ਸਾਹਿਬ ਸਦ ਮਿਹਰਬਾਨ ਸਦ ਬਖਸ਼ਿਨ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਗੁਰਦਿਆਲ ਸਦਾ ਬਖਸਿੰਦਾ ਨਾਨਕ ਪ੍ਰੀਤਮ ਕਿਰਪਾਲ ਸਧੂ ਕਿਨੈ ਕੋਟ ਮਧੇ ਜਾਤੇ। ਸਾਡਾ ਯਤਨ ਤਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਪੂਰਨ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਚਰਨ ਸ਼ਰਨ ਜਾਣਾ ਹੈ। ਹਾਂਜੀ, ਇਹ ਨੁਕਤਾ ਹੈ ਜੀ ਕਿ ਸਾਡਾ ਯਤਨ ਕੀ ਹੈ। ਸਾਡਾ ਯਤਨ ਤਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਪੂਰਨ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਚਰਨ ਸ਼ਰਨ ਜਾਣਾ ਹੈ। ਦੂਜੇ ਪਾਸੇ ਸਤਿਗੁਰੂ ਆਪਣੀ ਅਪਾਰ ਬਖਸ਼ਿਸ਼ ਦੁਆਰਾ ਬੇਅੰਤ ਅਤੇ ਅਮਿਤ ਇਲਾਹੀ ਦਾਤਾਂ ਦੀ ਝੜੀ ਸਦਾ ਹੀ ਲਾਈ ਰੱਖਦੇ ਹਨ। ਚਿਮ ਚਿਮ ਵਰਸੈ ਅੰਮ੍ਰਿਤ ਤਾਰਾ ਮਨ ਪੀਵੈ ਸੁਨ ਸ਼ਬਦ ਵਿਚਾਰਾ ਤੂੰ ਸੱਚਾ ਦਾ ਤਾਰ ਨਿਤ ਦੇਵੈ ਚੜ੍ਹੇ ਸਵਾਇਆ ਅਣਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਭਰੇ ਭੰਡਾਰਾ ਤੂੰ ਦਾਤਾ ਦਿਆਲ ਸਭੈ ਸਿਰ ਐਨਸ ਦਾਤ ਸਮਾਰ ਕਰੇ। ਹਾਂਜੀ, ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛੈ ਸੋ ਫਲ ਪਾਏ। ਪ੍ਰੀਤ ਪ੍ਰੇਮ ਪਿਆਰ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ, ਜਿਸ ਤਰ੍ਹਾਂ ਧੁੱਪ ਸੂਰਜ ਦੀ ਪ੍ਰਕਾਸ਼ ਰੂਪ ਹੈ। ਇਸੇ ਕਰਕੇ ਪਰਮੇਸ਼ਵਰ ਨੂੰ ਅਤ ਪ੍ਰੀਤਮ ਪ੍ਰੇਮ ਪੁਰਖ ਪ੍ਰਿਯ ਆਦਿ ਲਫ਼ਜ਼ਾਂ ਨਾਲ ਬਾਣੀ ਵਿੱਚ ਸੰਬੋਧਨ ਕੀਤਾ ਗਿਆ ਹੈ। ਅਤ ਪ੍ਰੀਤਮ ਮਨਮੋਹਨਾ ਘੱਟ ਸੋਹਨਾ ਪ੍ਰਾਨ ਅਧਾਰਾ ਰਾਮ ਪ੍ਰਿਯ ਪ੍ਰੀਤ ਪਿਆਰੋ ਮੋਰੋ ਮੂਸਨ ਪ੍ਰੇਮ ਪਿਰਮ ਕੈ ਗਨੋ ਏਕ ਕਰ ਕਰਮ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਅਸੀਂ ਜੀਵ ਪਰਮੇਸ਼ਵਰ ਦੀ ਅੰਸ਼ ਹਾਂ ਤੇ ਸਾਡੇ ਵਿੱਚ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਚਿਣਗ ਜਾਂ ਕਿਰਨ ਪ੍ਰਵਿਰਤ ਹੈ। ਕਹੋ ਕਬੀਰ ਇਹ ਰਾਮ ਕੀ ਅੰਸ ਪ੍ਰੇਮ ਪਿਆਰ ਦੇ ਪ੍ਰਗਟਾਵੇ ਅਥਵਾ ਵਰਤੋਂ ਦੁਆਰਾ ਹੀ ਪਿਆਰ ਦੀ ਪੂਰਨਤਾ ਫੁਲਫਿਲਮੈਂਟ ਹੁੰਦੀ ਹੈ। ਇਸੇ ਲਈ ਪਰਮੇਸ਼ਵਰ ਨੇ ਆਪਣੇ ਅਥਾਹ ਪਿਆਰ ਦੀ ਪੂਰਨਤਾ ਲਈ ਇਹ ਸਾਰੀ ਰਚਨਾ ਰਚੀ ਹੈ ਤੇ ਉਸ ਵਿੱਚ ਆਪਣੀ ਇਲਾਹੀ ਪਿਆਰ ਦੀ ਚਿਣਗ ਜਾਂ ਕਣੀ ਰੱਖੀ ਹੈ ਤਾਂ ਕਿ ਪਰਮੇਸ਼ਵਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ ਤੇ ਉਸ ਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਰਿਸਪੋਂਸ ਦੇ ਸਕੇ ਤੇ ਇਸ ਤਰ੍ਹਾਂ ਇਲਾਹੀ ਪ੍ਰੀਤ ਪ੍ਰੇਮ ਪਿਆਰ ਪੂਰਨਤਾ ਨੂੰ ਛੋ ਸਕੇ। ਇਹੋ ਪਿਆਰ ਦੀ ਦੈਵੀ ਖਿੱਚ ਕੌਸਮਿਕ ਅਟਰੈਕਸ਼ਨ ਹੀ ਇਲਾਹੀ ਪ੍ਰੀਤ ਪ੍ਰੇਮ ਪਿਆਰ ਹੈ, ਜਿਸ ਨਾਲ ਕਾਇਨਾਤ ਦਾ ਜ਼ਰਾ ਜ਼ਰਾ ਇੱਕ ਦੂਜੇ ਵੱਲ ਤੇ ਉਸਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦੇ ਜਵਾਬ ਵਜੋਂ ਪਰਮੇਸ਼ਵਰ ਵੱਲ ਕਿਸੇ ਸੂਖਮ ਸਹਿਜ ਅਦ੍ਰਿਸ਼ਟ ਅਪੁੱਲ ਹੁਕਮ ਦੀ ਤਾਰ ਹਾਂਜੀ ਡਿਵਾਈਨ ਪੁੱਲ ਨਾਲ ਅਵਸ਼ ਤੇ ਸਹਿਜੇ ਖਿੱਚੀਂਦਾ ਜਾ ਰਿਹਾ ਹੈ, ਜਿਸ ਦੇ ਆਸਰੇ ਸਾਰੀ ਕਾਇਨਾਤ ਜੁਗਾ ਜੁਗੰਤਰਾਂ ਤੋਂ ਬੱਝੀ ਹੋਈ ਹੈ ਤੇ ਇਲਾਹੀ ਰਵਾਨਗੀ ਵਿੱਚ ਚਲਦੀ ਜਾ ਰਹੀ ਹੈ। ਇਸੇ ਇਲਾਹੀ ਖਿੱਚ ਡਿਵਾਈਨ ਪੁੱਲ ਦੀ ਪ੍ਰੀਤ ਤਾਰ ਨੂੰ ਹੀ ਨਾਮ ਜਾਂ ਸ਼ਬਦ ਕਿਹਾ ਗਿਆ ਹੈ ਤੇ ਇਸ ਦੀ ਆਪ ਮੁਹਾਰੇ ਸਹਿਜ ਚਾਲ ਨੂੰ ਹੀ ਹੁਕਮ ਕਿਹਾ ਗਿਆ ਹੈ, ਜੋ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਜੀਵਨ ਰੋਹ ਦੇ ਰੂਪ ਵਿੱਚ ਸਦੀਵੀ ਵਗ ਰਿਹਾ ਹੈ ਤੇ ਇਸ ਕਾਇਨਾਤ ਨੂੰ ਕਾਇਮ ਦਾਇਮ ਰੱਖਦਾ ਹੈ। ਇਹ ਪ੍ਰੀਤ ਤਾਰ ਪ੍ਰੇਮ ਛੋ ਜਾਂ ਨਾਮ ਦੀ ਪ੍ਰੇਮ ਟੁੰਬਣੀ ਹੀ ਗੁਰਪ੍ਰਸਾਦ ਅਥਵਾ ਹੋਏ ਮਿਹਰਬਾਨਾ ਗ੍ਰੇਸ ਹੈ। ਸੋ ਇਸ ਲੇਖ ਦਾ ਜਿਹੜਾ ਦੂਸਰਾ ਸੀਗਾ ਕਰੋ ਯਤਨ ਜੇ ਹੋਏ ਮਿਹਰਬਾਨਾ, ਇਹ ਪ੍ਰੀਤ ਤਾਰ ਪ੍ਰੇਮ ਛੋ ਜਾਂ ਨਾਮ ਦੀ ਪ੍ਰੇਮ ਟੁੰਬਣੀ ਹੀ ਗੁਰਪ੍ਰਸਾਦ ਅਥਵਾ ਹੋਏ ਮਿਹਰਬਾਨਾ ਗ੍ਰੇਸ ਹੈ। ਪਰ ਸਾਡਾ ਹੋਮੇ ਵੇੜਿਆ ਮਨ ਪਰਮੇਸ਼ਵਰ ਦੀ ਬਖਸ਼ੀ ਹੋਈ ਬੁੱਧੀ ਨਾਲ ਉਕਤੀਆਂ ਜੁਗਤੀਆਂ ਸਿਆਣਪਾਂ ਆਦਿ ਕੋਟ ਕੋਟ ਕੇ ਆਪਣੇ ਹੀ ਭਾਣੇ ਵਿੱਚ ਵਰਤਦਾ ਹੈ ਤੇ ਲਿਖਿਆ ਨਾਲ ਹੁਕਮ ਤੋਂ ਬੇਮੁਖ ਹੋ ਕੇ ਇਲਾਹੀ ਪ੍ਰੀਤਾਰ ਤੋਂ ਟੁੱਟ ਜਾਂਦਾ ਹੈ। ਇਸ ਤਰ੍ਹਾਂ ਇਲਾਹੀ ਮਾਂ ਦੀ ਨਿੱਘੀ ਗੋਦ ਦੇ ਪਿਆਰ ਸੁੱਖ ਅਤੇ ਬਖਸ਼ਿਸ਼ਾਂ ਤੋਂ ਵਾਂਝਾ ਰਹਿੰਦਾ ਹੈ। ਜੇਕਰ ਬਿਜਲੀ ਦੀ ਤਾਰ ਵਿੱਚ ਕੋਈ ਨੁਕਸ ਪੈ ਜਾਵੇ ਤਾਂ ਬਲਬ ਬੁੱਝ ਜਾਂਦਾ ਹੈ ਤੇ ਸਾਨੂੰ ਹਨੇਰੇ ਵਿੱਚ ਠੋਕਰਾਂ ਖਾਣੀਆਂ ਪੈਂਦੀਆਂ ਹਨ। ਇਸੇ ਤਰ੍ਹਾਂ ਸਾਡੇ ਮਨ ਦੀ ਸੁਰਤ ਦੀ ਤਾਰ
ਅੰਤਰ ਆਤਮੇ ਪਰਮੇਸ਼ਵਰ ਦੇ ਨਾਮ ਹੁਕਮ ਜਾਂ ਜੀਵਨ ਰੋਹ ਤੋਂ ਟੁੱਟ ਜਾਵੇ ਤਾਂ ਸਾਡੇ ਮਨ ਉੱਤੇ ਵਾਹਿਗੁਰੂ ਜੀ ਅਗਿਆਨਤਾ ਦਾ ਹਨੇਰਾ ਛਾ ਜਾਂਦਾ ਹੈ ਤੇ ਅਸੀਂ ਹੋਮੇ ਦੇ ਭਰਮ ਭੁਲੇਖਿਆਂ ਵਿੱਚ ਠੋਕਰਾਂ ਖਾਂਦੇ ਹਾਂ ਤੇ ਦੁੱਖ ਕਲੇਸ਼ ਭੋਗਦੇ ਹਾਂ। ਜਿਵੇਂ ਸੂਰਜ ਦੀ ਧੁੱਪ ਤੋਂ ਲਾਂਭੇ ਹੋ ਕੇ ਕਿਸੇ ਪੋਰੇ ਜਾਂ ਕੰਦਰਾਂ ਕੇਜ਼ ਵਿੱਚ ਲੁਕ ਜਾਈਏ ਤਾਂ ਧੁੱਪ ਦੀ ਨਿੱਘੀ ਰੋਸ਼ਨੀ ਤੋਂ ਵਾਂਝੇ ਹੋ ਕੇ ਹਨੇਰੇ ਵਿੱਚ ਦੁੱਖ ਭੋਗਦੇ ਹਾਂ। ਜੇਕਰ ਅਸੀਂ ਮੁੜ ਆਪਣੀ ਇਲਾਹੀ ਮਾਂ ਦੀ ਨਿੱਘੀ ਗੋਦ ਦਾ ਪਿਆਰ ਮਾਣਨਾ ਚਾਹੁੰਦੇ ਹਾਂ ਤਾਂ ਅੰਤਰਮੁਖੀ ਹੋ ਕੇ ਸ਼ਬਦ ਸੁਰਤੀ ਤਾਰ ਦੁਆਰਾ ਅੰਤਰ ਆਤਮੇ ਇਲਾਹੀ ਹੁਕਮ ਨਾਮ ਜਾਂ ਜੀਵਨ ਰੋਹ ਨਾਲ ਜੁੜਨਾ ਲਾਜ਼ਮੀ ਹੈ। ਜਾਂ ਇਹ ਉਹ ਕਹੋ ਕਿ ਜੇਕਰ ਅਸੀਂ ਪਰਮ ਦੇ ਹਨੇਰੇ ਵਿੱਚੋਂ ਨਿਕਲਣਾ ਚਾਹੁੰਦੇ ਹਾਂ ਤਾਂ ਸਾਨੂੰ ਹੋਮੇ ਦੀ ਹਨੇਰ ਕੋਠੜੀ ਵਿੱਚੋਂ ਨਿਕਲ ਕੇ ਨਾਮ ਰੂਪੀ ਸੂਰਜ ਦੀ ਰੋਸ਼ਨੀ ਜਾਂ ਧੁੱਪ ਵਿੱਚ ਆਪਣਾ ਆਪ ਪੇਸ਼ ਕਰਨਾ ਪਵੇਗਾ। ਦੂਜੇ ਲਫ਼ਜ਼ਾਂ ਵਿੱਚ ਮਾਇਆ ਵੱਲ ਪਿੱਠ ਕਰਕੇ ਆਪਣੇ ਮਨ ਦਾ ਰੁੱਖ ਇਲਾਹੀ ਸੂਰਜ ਅਥਵਾ ਅਕਾਲ ਪੁਰਖ ਵੱਲ ਕਰਨਾ ਪਵੇਗਾ ਅਥਵਾ ਬੇਮੁੱਖ ਹੋਏ ਮਨ ਨੂੰ ਗੁਰੂ ਦੀ ਹਜ਼ੂਰੀ ਵਿੱਚ ਸਨਮੁੱਖ ਕਰਨਾ ਪਵੇਗਾ। ਇਸੇ ਨੂੰ ਚਰਨ ਸ਼ਰਨ ਜਾਣਾ ਕਿਹਾ ਜਾਂਦਾ ਹੈ। ਸਰਣ ਗਹੀ ਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਨਾਨਕ ਭਯੰ ਪੈ ਚਰਨ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ। ਹਾਂਜੀ ਓਟ ਗਹੀ ਗੋਪਾਲ ਦਿਆਲ ਕਿਰਪਾ ਨਿਥੇ ਹੋਵੇ ਤਾਂ ਸਨਮੁਖ ਸੀ ਕੋਈ ਜਿਉ ਰਹੇ ਗੁਰੂ ਨਾਨਕ। ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੇ ਸੰਭਾਲੇ ਆਪ ਛੱਡ ਸਦਾ ਰਹੇ ਪਰਨੈ ਗੁਰ ਬਿਨਾ ਵਰਨਾ ਜਾਣੇ ਕੋਏ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹੋ ਸਾਡੇ ਲਈ ਕਰੋ ਯਤਨ ਹੈ ਅਸੀਂ ਪਲ ਪਲ ਦਿਨ ਸਰਾਤ ਅਤੇ ਸਾਰੀ ਉਮਰ ਕਿਸੇ ਨਾ ਕਿਸੇ ਕੰਮ ਵਿੱਚ ਰੁੱਝੇ ਰਹਿੰਦੇ ਹਾਂ ਪਰ ਸਾਡਾ ਸਾਰਾ ਰੁਝੇਵਾਂ ਜਾਂ ਯਤਨ ਤ੍ਰੈ ਗੁਣਾਂ ਵਿੱਚ ਮਾਇਆ ਦੀ ਗੁਲਾਮੀ ਵਿੱਚ ਹੁੰਦਾ ਹੈ। ਮਾਇਆ ਕਾਰਨ ਸਦ ਹੀ ਚੂਰੈ ਮਨਮੁਖ ਕਭੀ ਨਾ ਉਸਤਤ ਕਰੈ ਮਾਇਆ ਕਾਰਨ ਕਰੈ ਉਪਾਓ ਕਭੀ ਨਾ ਘਾਲੈ ਸੀਧਾ ਪਾਓ। ਮਾਇਆ ਕਾਰਨ ਸ੍ਰਮ ਅਤ ਕਰੈ ਕੋਈ ਵਿਰਲਾ ਹੀ ਪਰਮਾਰਥ ਵੱਲ ਰੁਚੀ ਰੱਖਦਾ ਹੈ ਤੇ ਧਰਮ ਲਈ ਕੋਈ ਯਤਨ ਜਾਂ ਉਦਮ ਕਰਦਾ ਹੈ। ਵਿਰਲੇ ਕਈ ਪਾਇਨ ਜਿਨ੍ਹਾਂ ਪਿਆਰੇ ਨੇ ਵਿਖਿਆ ਕਾ ਸਭ ਤੰਦ ਪਸਾਰ ਵਿਰਲੇ ਕਿਨੋ ਨਾਮ ਅਪਾਰ ਗੁਰਮਤ ਚਲਦੇ ਵਿਰਲੇ ਬੰਦੇ। ਧਾਰਮਿਕ ਰੁਚੀ ਵਾਲੇ ਜੋ ਉਦਮ ਜਾਂ ਯਤਨ ਕਰਦੇ ਹਨ ਹਾਂਜੀ ਅੰਤ ਵਿੱਚ ਕਹਿੰਦੇ ਹਨ ਜੀ ਕਿ ਧਾਰਮਿਕ ਰੁਚੀ ਵਾਲੇ ਜੋ ਉਦਮ ਜਾਂ ਯਤਨ ਕਰਦੇ ਹਨ ਉਹ ਵੀ ਓਪਰੇ ਜਏ ਅਧੂਰੇ ਗਲਤ ਫੋਕੇ ਅਥਵਾ ਕਰਮ ਕਾਂਡ ਹੀ ਬਣ ਕੇ ਰਹਿ ਜਾਂਦੇ ਹਨ। ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਗਾਤੀ ਲੁੱਟੈ। ਕਰਮ ਧਰਮ ਲੱਖ ਜੋਗ ਭੋਗ ਲੱਖ ਪਾਠ ਪੜਾਈ ਆਪ ਗਣਾਏ ਵਿਗੁਚਣਾ ਉਹ ਥਾਂ ਨਾ ਪਾਈ। ਸਾਡਾ ਫਰਜ਼ ਅਥਵਾ ਯਤਨ ਤਾਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ ਬੁੱਝਣਾ ਅਤੇ ਕਮਾਉਣਾ ਹੀ ਹੈ। ਹੋਏ ਮਿਹਰਵਾਨਾ ਅਥਵਾ ਸਤਿਗੁਰੂ ਦੀ ਬਖਸ਼ਿਸ਼ ਤਾਂ ਸਹਿਜੇ ਅਤੇ ਅਵਾਸ਼ੀ ਹੋ ਰਹੀ ਹੈ ਅਤੇ ਹੁੰਦੀ ਰਹੇਗੀ ਜਿਸ ਤਰ੍ਹਾਂ ਸੂਰਜ ਤੋਂ ਸੂਰਜ ਦੀ ਧੁੱਪ। ਕਰੋ ਯਤਨ ਦੀ ਕਮਾਈ ਲਈ ਗੁਰਬਾਣੀ ਇਉਂ ਸਾਡੀ ਅਗਵਾਈ ਪ੍ਰੇਰਣਾ ਅਤੇ ਸਹਾਇਤਾ ਕਰਦੀ ਹੈ। ਅਵਰ ਕਾਜ ਤੇਰੇ ਕਿਤੇ ਨਾ ਮਿਲ ਸਾਧ ਸੰਗਤ ਭੱਜ ਕੇਵਲ ਨਾ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚਲੋ ਸੌ ਦੇਖੈ ਪਤੀ ਆਏ। ਹਾਂਜੀ ਮੇਰੇ ਮਨ ਹਰ ਹਰ ਨਾਮ ਤੇ ਆਏ ਕਰ ਸੰਗਤ ਨਿਤ ਸਾਧ ਕੀ ਗੁਰਚਰਨੀ ਚਿਤ ਲਾਏ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪੌ ਜਾਏ। ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰ ਨਾਮ ਯਾਹੂ ਜਤਨ ਕਰ ਹੋਤ ਛੁਟਾਰਾ ਉਆਹੂ ਜਗ ਉਆਹੂ ਜਤਨ ਸਾਧ ਸੰਗਾਰਾ ਉਦਮ ਕਰੋ ਵਡਭਾਗਿਓ ਸਿਮਰੋ ਹਰ ਹਰ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁਖ ਤਰਤ ਭਰਮ ਜਾਏ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਰ ਸਾਧ ਸੰਗਤ ਸਿਮਰ ਮਾਤੋ ਹੋਏ ਪਤਿਤ ਪੁਨੀਤ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਨ ਨਾਨਕ ਅੰਧ ਨਾਮ ਜਤੋ
ਜਨ ਨਾਨਕ ਅੰਨ ਦੇ ਨਾਮ ਜਪੋ ਹਰ ਸੰਤੋ, ਇਹ ਛੂਟਣ ਕਾ ਸਾਚਾ ਪਰਵਾਸਾ। ਕੇਵਲ ਨਾਮ ਜਪੋ ਰੇ ਪ੍ਰਾਣੀ, ਤਬ ਹੀ ਨਹਿਚੈ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਇਹ ਗੁਰਬਾਣੀ ਵਿਚਾਰ ਦੀਆਂ ਅਨਮੋਲ ਆਤਮਕ ਲਿਖਤਾਂ ਪਰਮਾਰਥ ਦੇ ਰਾਹ ਤੇ ਚੱਲਣ ਵਾਲੇ ਜਗਿਆਸੂਆਂ ਲਈ ਚਾਨਣ ਮੁਨਾਰਾ ਹਨ ਜੀ। ਹਾਂਜੀ, ਗੁਰਬਾਣੀ ਦੇ ਆਧਾਰ ਤੇ ਇਹ ਜੋ ਲੇਖ ਹਨ, ਇਹ ਗੁਰਬਾਣੀ ਦੇ ਕਈ ਅਹਿਮ ਟੌਪਿਕਸ ਤੇ ਚਾਨਣਾ ਪਾਉਂਦੇ ਹਨ। ਹਾਂਜੀ, ਬਾਹਰ ਸਟਾਲ ਵੀ ਲੱਗਿਆ ਹੋਇਆ ਹੈ। ਗੁਰਮੁਖ ਪਿਆਰਿਆਂ ਨੇ ਸਾਨੂੰ ਜੀਵਨ ਸੇਧ ਦੇਣ ਲਈ ਬਿਰਧ ਅਵਸਥਾ ਵਿੱਚ 132 ਲੇਖ ਪੰਜਾਬੀ ਵਿੱਚ ਲਿਖੇ ਹਨ ਜੀ, ਤੇ 5 ਕੁ ਲੇਖ ਇੰਗਲਿਸ਼ ਵਿੱਚ ਵੀ ਹਨ। ਇਹਨਾਂ ਦੇ ਟੌਪਿਕਸ ਕੁਝ ਇਸ ਪ੍ਰਕਾਰ ਹਨ, ਜਿਹੜੇ ਕਿ ਜਿਸ ਤਰ੍ਹਾਂ ਸਿਮਰਨ ਕੀ ਹੈ, ਸੇਵਾ, ਸੰਗਤ, ਦੂਜਾ ਭਾਵ ਆਦਿ, ਤੇ ਇੰਗਲਿਸ਼ ਵਿੱਚ ਜਿਸ ਤਰ੍ਹਾਂ ਕਿ ਪਾਵਰ ਆਫ ਥੋਟਸ, ਓਸਿਸ ਇਨ ਦਾ ਡੈਜ਼ਰਟ ਆਫ ਮਾਇਆ। ਸੋ ਇਹਨਾਂ ਲੇਖਾਂ ਦਾ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਬਾਹਰ ਸਟਾਲ ਲੱਗਿਆ ਹੋਇਆ ਹੈ ਜੀ। ਆਪ ਜੀ ਇਹਨਾਂ ਨੂੰ ਜ਼ਰੂਰ ਲੈ ਕੇ ਜਾਓ, ਆਪਣੇ ਮਿੱਤਰਾਂ ਸੰਬੰਧੀਆਂ ਨਾਲ ਵੀ ਸ਼ੇਅਰ ਕਰਨਾ ਜੀ। ਇਹ ਸਾਨੂੰ ਜ਼ਰੂਰ ਜੀਵਨ ਸੇਧ ਵੀ ਦਿੰਦੇ ਹਨ, ਅਤੇ ਆਪਾਂ ਇਹਨਾਂ ਤੋਂ ਲਾਹਾ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।

Hey.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸੋ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੀ ਹੋਏ ਸਹਾਇ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ, ਸ੍ਰੀ ਹਰਕ੍ਰਿਸ਼ਨ ਜੀ ਧਿਆਈਐ ਜਿਸ ਦਿੱਥੇ ਸਭ ਕੁਛ ਜਾਏ। ਸ੍ਰੀ ਤੇਗ ਬਹਾਦਰ ਸਿਮਰੀਐ ਕਰ ਨੌਨ ਦਿਆਵੇ ਤਾਏ, ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾ

0: ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ, ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ,
1: ਹੇ ਗੁਰੂ
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿੰਨਾ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ,
1: ਹੇ ਗੁਰੂ
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ,
1: ਹੇ ਗੁਰੂ
0: ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਹਿ, ਦੇਖ ਦੇਖ ਪਤੇ ਬਿਰਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ।

ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਮਿਹਰ ਕੀਤੀ ਹੈ, ਤਰਸ ਕੀਤਾ ਹੈ ਸੱਚੇ ਪਾਤਸ਼ਾਹ ਜੀਓ, ਆਪ ਜੀ ਨੇ ਆਪਣੀਆਂ ਪਿਆਰੀਆਂ ਸੰਗਤਾਂ ਨੂੰ ਸਮਾਗਮ ਬਖਸ਼ੇ ਸੱਚੇ ਪਾਤਸ਼ਾਹ ਜੀਓ, ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਓ ਨਾਮ ਸਿਮਰਨ ਅਭਿਆਸ ਕੀਤੇ, ਗੁਰਬਾਣੀ ਵਿਚਾਰ ਪੜੇ ਗਏ, ਕੀਰਤਨ ਹੋਇਆ ਸੱਚੇ ਪਾਤਸ਼ਾਹ ਜੀਓ, ਕੀਰਤਨ ਕਰਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨੀਆਂ, ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦਾ ਬਲ ਉਦੋਂ ਬਖਸ਼ਣਾ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਬਖਸ਼ੋ ਜੀ ਆਪਣਾ ਪਵਿੱਤਰ ਹੁਕਮਨਾਮਾ ਬਖਸ਼ੋ ਸੱਚੇ ਪਾਤਸ਼ਾਹ ਜੀਓ, ਪਵਿੱਤਰ ਹੁਕਮਨਾਮਾ ਸਾਧ ਸੰਗਤਾਂ ਦੇ ਹਿਰਦਿਆਂ 'ਚ ਵਿਛਾਉ, ਅੱਖਰ ਵਾਧਾ ਕਾਟਾ ਪੁੱਲ ਚੁੱਕ ਮਾਫ਼ ਕਰਨੀ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਗ੍ਰੰਥ ਜੀ ਮਾਨਿਓ
1: ਪ੍ਰਗਟ ਕਰਾ
0: ਕੀਤੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇਲੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਖੁਆਰ ਹੋਏ ਸਭ ਮਿਲੇਂਗੇ

ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ,

ਵਾਹਿਗੁਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੂਰੋਂ ਨੇੜਿਓਂ ਆਈਆਂ ਗੁਰਮੁਖ ਸੰਗਤਾਂ ਦਾ ਬਹੁਤ ਬਹੁਤ ਹਾਰਦਿਕ ਦਿਲ ਤੋਂ ਵੈਲਕਮ ਹੈ ਜੀ। ਜੀ ਆਇਆਂ ਨੂੰ ਹੈ ਸੈਨ ਫਰਾਂਸਿਸਕੋ ਦੀ ਸੰਗਤ ਵੱਲੋਂ, ਜਿਨ੍ਹਾਂ ਜਿਨ੍ਹਾਂ ਦਾ ਰਿਹਾਇਸ਼ ਦਾ ਪ੍ਰਬੰਧ ਨਹੀਂ ਹੋਇਆ, ਪ੍ਰਭਦੀਪ ਵੀਰ ਜੀ ਨੂੰ ਅਤੇ ਲੋਕਲ ਸੇਵਾਦਾਰਾਂ ਨੂੰ ਪਲੀਜ਼ ਮਿਲ ਕੇ। ਸੇਵਾਦਾਰਾਂ ਦੇ ਮਨ 'ਤੇ ਬੋਝ ਹੁੰਦਾ ਹੈ ਕਿ ਸਾਰੀ ਸੰਗਤ ਇੰਤਜ਼ਾਮ ਹੋ ਜਾਏ, ਤੁਹਾਡੀ ਰਾਹ ਤੱਕ ਰਹੇ ਹੁੰਦੇ ਹਾਂ। ਸੋ ਇਸ ਕਰਕੇ ਜ਼ਰੂਰ ਮਿਲ ਕੇ ਆਪਣਾ ਆਪਣਾ ਰਹਿਣ ਦਾ ਅਰੇਂਜਮੈਂਟ ਜ਼ਰੂਰ ਪੱਕਾ ਕਰ ਲੈਣਾ ਜੀ। ਸਵੇਰੇ 5 ਵਜੇ ਸਿਮਰਨ, ਉਸੇ ਤਰ੍ਹਾਂ ਹਰ ਸਮਾਗਮ ਦੇ ਸਕੈਡਿਊਲ ਦੇ ਮੁਤਾਬਕ 5 ਵਜੇ ਤੋਂ ਪਹਿਲਾਂ ਪਹਿਲਾਂ ਸਾਰੀਆਂ ਸੰਗਤਾਂ ਨੇ ਪਹੁੰਚ ਜਾਣਾ ਜੀ। 5 ਵਜਣ ਨੂੰ 5 ਮਿੰਟ ਤੱਕ ਆਪਣੇ ਆਪ ਨੂੰ ਟਾਈਮ ਕਰ ਲੈਣਾ ਹੈ। ਜਿੱਥੇ ਜਿੱਥੇ ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਹੈ, ਉੱਥੋਂ ਕੋਸ਼ਿਸ਼ ਕਰਨੀ ਹੈ ਕਿ 5 ਵਜਣ ਨੂੰ 5 ਮਿੰਟ 'ਤੇ ਪਹੁੰਚ ਕੇ ਲੇਟ ਸਾਰੀ ਸੰਗਤ ਨੂੰ ਸਿਮਰਨ 'ਚ ਗੁਰਮੰਤਰ ਦੇ ਜਾਪ 'ਚ ਵਿਘਨ ਪੈਂਦਾ ਹੈ। ਸੋ 5 ਤੋਂ 6 ਜ਼ਰੂਰ ਸੱਜ ਜਾਣਾ ਹੈ ਜੀ ਦਰਬਾਰ ਹਾਲ 'ਚ। 6 ਤੋਂ 7:15 ਪੰਜਾਂ ਬਾਣੀਆਂ ਦਾ ਸੰਗਤੀ ਰੂਪ ਵਿੱਚ ਪਾਠ ਹੋਏਗਾ, ਫਿਰ ਸੰਪੂਰਨ ਆਸਾ ਦੀ ਵਾਰ ਅਤੇ ਫਿਰ ਅਖੰਡ ਕੀਰਤਨ 12 ਵਜੇ ਤੱਕ ਚੱਲੇਗਾ। ਇਹ 4 ਦਿਨਾਂ ਦਾ ਵੱਡਾ ਸਮਾਗਮ ਹੈ ਜੀ, ਜਿੱਥੇ ਵੱਡੇ ਸਮਾਗਮਾਂ ਵਿੱਚ ਹਮੇਸ਼ਾ 4 ਦਿਨਾਂ ਦੇ ਸਮਾਗਮਾਂ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਦੀ ਇੰਤਜ਼ਾਮ ਕੀਤਾ ਜਾਂਦਾ ਹੈ ਸੰਸਥਾ ਵੱਲੋਂ, ਸੰਗਤਾਂ ਵੱਲੋਂ। ਜਿਹੜੇ ਜਿਹੜੇ ਗੁਰੂ ਵਾਲੇ ਬਣਨ ਲਈ, ਗੁਰਮੰਤਰ ਦਾ ਜਾਪ ਕਰਨ ਲਈ, ਗੁਰੂ ਨੂੰ ਗੁਰੂ ਧਾਰਨ ਲਈ ਤਿਆਰ ਹਨ, ਜ਼ਰੂਰ ਇਸ ਗੱਲ ਨੂੰ ਰੱਖਣ ਆਪਣੇ ਮਨ 'ਚ। ਆਪਣੇ ਲਾਗੇ ਵਾਲਿਆਂ ਨੂੰ, ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਜ਼ਰੂਰ ਖਬਰ ਪਹੁੰਚਾਉਣੀ ਹੈ ਕਿ ਸਮਾਗਮ ਹੈ। ਸੇਵਾਦਾਰਾਂ ਨੂੰ ਕੰਟੈਕਟ ਕਰ ਲੈਣ, ਜੇ ਕਿਸੇ ਨੇ ਆਪਣਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਲਈ, ਖੰਡੇ ਬਾਟੇ ਦਾ ਅੰਮ੍ਰਿਤ ਛਕਣ ਲਈ ਮਨ ਬਣਾ ਲਿਆ ਤਾਂ ਸੇਵਾਦਾਰਾਂ ਤੱਕ ਜ਼ਰੂਰ ਖਬਰ ਪਹੁੰਚਾਤੀ ਜਾਵੇ ਜੀ। ਇੱਕ ਜ਼ਰੂਰੀ ਅਨਾਊਂਸਮੈਂਟ ਗੁਰੂ ਘਰ ਵੱਲੋਂ ਹੈ ਜੀ। ਅਸੀਂ ਵੱਡਾ ਸਮਾਗਮ ਹੈ, ਬਹੁਤ ਸਾਰੀ ਸੰਗਤ ਬਾਹਰੋਂ ਆਈ ਹੋਈ ਹੈ, ਪਰ ਜਿਹੜੇ ਗੁਰੂ ਘਰ ਹਨ ਸਾਡੇ ਸਾਂਝੇ ਹਨ, ਇਕੱਠੇ ਹੋ ਕੇ ਸਾਰਾ ਕੰਮ ਹੁੰਦਾ ਹੈ। ਨਾਮ ਜਪ ਦਾ ਜਿਹੜਾ ਸਾਨੂੰ ਜਗ੍ਹਾ ਮਿਲਦੀ ਹੈ, ਉਹਦੇ ਵਿੱਚ ਕੁਛ ਚੀਜ਼ਾਂ ਕੰਸਟਰਕਸ਼ਨ ਵਿੱਚ, ਦੇਰ ਆਰ ਸਰਟਨ ਇੰਪੋਰਟੈਂਟ ਥਿੰਗਸ ਵਿਚ ਆਰ ਗੋਇੰਗ ਔਨ ਵਿਦ ਦੀ ਕਾਉਂਟੀ, ਅਤੇ ਉਹਦੇ ਵਿੱਚ ਜ਼ਰੂਰੀ ਹੈ ਕਿ ਬੱਚੇ ਅਤੇ ਫਿਰ ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਦੇ ਪੇਰੈਂਟਸ ਜਿਹੜੇ ਹੈ, ਜਿੱਥੇ ਕਾਉਂਟੀ ਵੱਲੋਂ ਅਤੇ ਬਾਕੀ ਸਭ ਜਗ੍ਹਾ ਤੋਂ ਨਿਸ਼ਾਨੀਆਂ ਲੱਗੀਆਂ ਹਨ ਕਿ ਜਾਣਾ ਮਨਾ ਹੈ, ਉਹਦੇ ਵਿੱਚ ਦੇਰ ਇਜ਼ ਅ ਲੋਟ ਆਫ ਅਟੈਂਸ਼ਨ ਵਿਚ ਇਜ਼ ਬੀਂਗ ਪੇਡ ਟੂ ਇਟ, ਅਤੇ ਥੋੜ੍ਹਾ ਖਾਸ ਖਿਆਲ ਦੇਣਾ ਹੈ ਇੱਕ ਦੂਜੇ ਨੂੰ ਯਾਦ ਕਰਾ ਕੇ ਕਿ ਉੱਥੇ ਬੱਚੇ ਅਤੇ ਵੱਡੇ ਵੀ ਨਾ ਜਾਣ ਜੀ। ਇਸ ਗੱਲ ਨੂੰ ਦੁਬਾਰਾ ਦੁਹਰਾ ਵੀ ਦਿੱਤਾ ਜਾਏਗਾ, ਅਤੇ ਗੁਰਦੁਆਰਾ ਸਾਹਿਬ ਵੱਲੋਂ ਖਾਸ ਬੇਨਤੀ ਆਈ ਸੀ ਕਿ ਇਹ ਲੋਕਲ ਗੁਰੂ ਘਰ ਲਈ ਇਟ ਇਜ਼ ਇੰਪੋਰਟੈਂਟ ਕਿ ਉਹਨਾਂ ਨੂੰ ਸਮਾਗਮ ਦੀ ਅਸਥਾਨ 'ਤੇ ਉਹ ਕੋਈ ਕਾਉਂਟੀ ਨਾਲ ਅਤੇ ਕੰਸਟਰਕਸ਼ਨ 'ਚ ਪ੍ਰੋਬਲਮ ਨਾ ਆਵੇ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਫਿਰ ਦੁਬਾਰਾ ਤੋਂ ਬਾਹਰੋਂ ਦੂਰੋਂ ਆਈਓ ਸੰਗਤਾਂ ਦਾ ਬਹੁਤ ਬਹੁਤ ਹਾਰਦਿਕ ਦਿਲੋਂ ਧੰਨਵਾਦ SFO ਦੀ ਸੰਗਤ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।

ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਜੀ ਤੇ ਆਈਐ ਜਿਸ ਦਿੱਤੇ ਸਭ ਦੁੱਖ ਜਾਏ ਸ੍ਰੀ ਤੇਗ ਬਹਾਦਰ ਸਿਮਰੀਐ ਕਰਨਾਉ ਨਿਧਿਆਵੇ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋ ਤਨ ਤਨ ਸ੍ਰੀ ਗੁਰੂ

ਆਸਰਿਆਂ ਦੇ ਆਸ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ, ਆਪ ਜੀ ਦੇ ਕੀਰਤਨ ਸੋਹਲੇ ਸਾਹਿਬ ਜੀ ਦੀ ਅਰਦਾਸ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਸੁਖਾਸਨ ਹੋਏ ਸੱਚੇ ਪਾਤਸ਼ਾਹ ਜੀਓ, ਆਪ ਜੀ ਆਪਣੇ ਨਿੱਜੀ ਸਥਾਨ 'ਤੇ ਬਿਰਾਜਮਾਨ ਹੋ ਸੱਚੇ ਪਾਤਸ਼ਾਹ ਜੀਓ, ਸੰਗਤਾਂ ਨੂੰ ਛੁੱਟੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੀਦਾਰ ਕਰ ਦੇ ਕੇ ਨਿਹਾਲ ਨਿਹਾਲ ਕਰਨਾ ਸੱਚੇ ਪਾਤਸ਼ਾਹ ਜੀਓ। ਅੱਖਰ ਵਾਧਾ ਘਾਟਾ ਪੁੱਲ ਚੁੱਕ ਮਾਫ ਕਰਨੀ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਿਆ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

could pull it off. I

Tena

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮ ਹੈ, ਜੁਗਾਦਿਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਏ ਨਮ ਹੈ। ਅਸ਼ਟਪਦੀ ਸਿਮਰ ਸਿਮਰ ਸਿਮਰ ਸੁਖ ਪਾਵੈ, ਕਰ ਕਲੇਸ ਤਨ ਮਾਹਿ ਮਿਟਾਵੈ, ਸਿਮਰ ਜਸ ਵਿਸੰਭਰੀ ਕੈ, ਨਾਮ ਜਪਤਾ ਗਣਤਾ ਨੀਕੈ, ਵੇਦ ਪ੍ਰਾਣ ਸਿਮਰ ਸੁਦਾਖਿਅਰ, ਕਿਨੇ ਰਾਮ ਨਾਮੇ ਪਾਖਿਅਰ, ਕਿਨ ਕੈ ਏਕ ਜਿਹ ਜੀ ਅਵਸਾਵੈ, ਤਾ ਕਿ ਮਹਿਮਾ ਗਿਨ ਨ ਆਵੈ। ਕਾਂਖੀ ਏਕ ਦਰਸ ਤੁਹਾਰੂ, ਨਾਨਕ ਗੁਣ ਸੰਮੁਖੀ ਉਧਾਰੂ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਾ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਮ ਦੁਖ ਜਮ ਨਸੈ, ਪ੍ਰਭ ਕੈ ਸਮ ਕਾਲ ਪਰ ਹਰੈ, ਪ੍ਰਭ ਕੈ ਸਮ ਦੁਸ਼ਮਣ ਡਰੈ, ਪ੍ਰਭ ਸਿਮਰਤ ਕਹਿ ਬਿਘਨ ਨ ਲਾਗੈ, ਪ੍ਰਭ ਕੈ ਸਿਮਰਨ ਆਨੰਦ ਨ ਜਾਗੈ।

ਗਿਆਨ ਧਿਆਨ ਤਤ ਬੁੱਧ। ਪ੍ਰਭ ਕਾ ਸਿਮਰਨ ਜਪਦਾ ਪੂਜਾ, ਪ੍ਰਭ ਕਾ ਸਿਮਰਨ ਮਨਸਾ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗ ਹਮਾਨੀ, ਪ੍ਰਭ ਕਾ ਸਿਮਰਨ ਹੋਇ ਸੋ ਭਰਾ, ਪ੍ਰਭ ਕਾ ਸਿਮਰਨ ਸੋ ਫਰ ਫਰਾ। ਸੀ ਸਿਮਰ ਹੈ ਜਨਾਬ ਸਿਮਰਾਈ, ਨਾਨਕ ਕਾ ਕਰਾ ਗੋਪਾਈ, ਪ੍ਰਭ ਕਾ ਸਿਮਰਨ ਸਭ ਤੂਜਾ, ਪ੍ਰਭ ਕਾ ਸਿਮਰਨ ਉਦਰੇ ਮੂਜਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੋਜਾ, ਪ੍ਰਭ ਕਾ ਸਿਮਰਨ ਸਭ ਕਿਹ ਸੋ ਜਾ। ਪ੍ਰਭ ਕਾ ਸਿਮਰਨ ਨਾਹ ਜਮਤਰਾ ਸਾਹ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ, ਪ੍ਰਭ ਜੀ ਵਸਾ ਹੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਾ ਦਸਨਾ। ਪ੍ਰਭ ਕਾ ਸਿਮਰਹ ਸੇ ਧਨਵੰਤੇ, ਪ੍ਰਭ ਕਾ ਸਿਮਰਹ ਸੇ ਪਾਤਵੰਤੇ, ਪ੍ਰਭ ਕਾ ਸਿਮਰਹ ਸੇ ਜਨ ਪ੍ਰਵਾਨ, ਪ੍ਰਭ ਕਾ ਸਿਮਰਹ ਸੇ ਪੁਰਖ ਪ੍ਰਧਾਨ, ਪ੍ਰਭ ਕਾ ਸਿਮਰਹ ਸੇ ਬੇਮਹਤਾ ਜੀ, ਪ੍ਰਭ ਕਾ ਸਿਮਰਹ ਸੇ ਸਰੁਗ ਰਾਜ। ਪ੍ਰਭ ਕਾ ਸਿਮਰਹ ਸੇ ਸੁਖਵਾਸੀ, ਪ੍ਰਭ ਕਾ ਸਿਮਰਹ ਸਦਾ ਬਨਾਸੀ, ਸਿਮਰਨ ਤੇ ਲਾਗ ਜਨਾਬ ਦਯਾਲਾ, ਨਾਨਕ ਜਨ ਕੇ ਮੰਗਰ ਵਾਲਾ, ਪ੍ਰਭ ਕਾ ਸਿਮਰਹ ਸੇ ਪਰਪਕਾਰੀ, ਪ੍ਰਭ ਕਾ ਸਿਮਰਹ ਤੈਨੂੰ ਸਦ ਬਲਹਾਰੀ। ਪ੍ਰਭ ਕਾ ਸਿਮਰਹ ਸੇ ਮੁਖ ਸੁਹਾਵੇ, ਪ੍ਰਭ ਕਾ ਸਿਮਰਹ ਤੈਨੂੰ ਸੁਖ ਵਿਹਾਵੈ, ਪ੍ਰਭ ਕਾ ਸਿਮਰਹ ਤੈਨੂੰ ਆਤਮ ਜੀਤਾ, ਪ੍ਰਭ ਕਾ ਸਿਮਰਹ ਤੈਨੂੰ ਨਿਰਮਲ ਰੀਤਾ। ਪ੍ਰਭ ਕਾ ਸਿਮਰਹ ਤੈਨੂੰ ਆਨੰਦ ਕਨੇਰ, ਪ੍ਰਭ ਕਾ ਸਿਮਰਹ ਬਸ ਹਰ ਨੇਰ, ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹੋਣਾ ਝੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨਿਹਚਰਾਸਨ, ਪ੍ਰਭ ਕਾ ਸਿਮਰਨ ਕਮਰ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਜਨ ਪੈਰ, ਸੁਪ੍ਰਭ ਸਿਮਰਨ ਕੰਥਾ ਪੈਰ। ਸਿਮਰਹ ਸੇ ਜਨ ਜਨ ਕਉ ਪ੍ਰਮਾਇਆ, ਨਾਨਕ ਤੇ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਕਬੀਰ ਦੇ ਉਪਾਇ, ਹਰ ਸਿਮਰਨ ਪਏ ਸਿਧ ਜਤੀ ਦਾਤਿ, ਹਰ ਸਿਮਰਨ ਨੀਚ ਚਹ ਕੁੰਡ ਜਾਤਿ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲ ਆਕਾਰ, ਹਰ ਸਿਮਰਨ ਹੈ ਨਿਰੰਕਾਰ, ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਨੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ, ਸਰਣ ਤੁਮਾਰੀ ਆਯੋ, ਨਾਨਕੀ ਪ੍ਰਭ ਸਾਥ, ਅਸ਼ਪਤੀ ਜਹਮਾਤ ਪਿਤਾ ਸੁਤਮੀਤ ਨਾ ਪਾਈ, ਮਨੂਹਾ ਨਾਮ ਤੇਰਾ ਸੰਗ ਸਹਾਈ, ਜਹ ਮਹ ਪਾਇਆ ਅੰਦੂ ਜਾਂਦਾ ਰਹਿ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸਕਰ ਹੋਇਆ ਦੁਪਹਿਰੀ, ਹਰ ਪਨਾਮ ਖਨ ਵਾਹੀ ਉਦਾਰੀ, ਅਨਕ ਪੁਨਃ ਚਰਨ ਕਰਤ ਨਹੀਂ ਤਾਰੈ, ਹਰ ਪਨਾਮ ਕੂਟ ਪੈਬ ਪਰ ਹਰੈ, ਗੁਰਮੁਖ ਨਾਮ ਜਪ ਮਨ ਮੇਰੇ ਨਾਨਕ ਪਾਇਆ, ਸੁਖ ਕਨੇਰੇ ਸਗ ਸ੍ਰਿਸ਼ਟ ਪਰਾ ਜਾ ਦੁਖੀਆ, ਹਰ ਕ ਨਾਮ ਜਪ ਤੋ ਸੁਖੀਆ, ਲਾ ਕਰੋ ਨਿਬੰਧਨ ਪਰ, ਹਰ ਕ ਨਾਮ ਜਪ ਤੇ ਉਸਤਾਰਾ, ਅਨਕ ਮਾਇਆ ਰੰਗ ਤੇਖ ਨਾ ਬੁਝਾਵੈ, ਹਰ ਕ ਨਾਮ ਜਪ ਆਗਾਵੈ, ਜਿਹ ਮਾਰਗ ਹੋ ਜਾ ਤਾ ਕੀਲਾ, ਤੈ ਹਰ ਨਾਮ ਸੰਘੋ ਸੋਹਿਲਾ, ਸਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲਖ ਵਾਹੀ।

ਹਰਿ ਕਾ ਨਾਮ ਜਨ ਕੀ ਵਡਿਆਈ, ਹਰਿ ਕਾ ਨਾਮ ਜਨ ਸੋਭਾ ਪਾਈ, ਹਰਿ ਕਾ ਨਾਮ ਜਨ ਕਾ ਭੋਗ ਜੋ

ਸੁਣ ਸਮਾਦ ਨਾਮ ਰਹਿਮਾਦੀ ਆਠ ਪਹਿਰ ਜਨ ਹਰ ਹਰ ਜਪੈ ਹਰਿ ਕਉ ਭਗਤਿ ਪ੍ਰਗਟੁ ਨਹੀ ਛਪੈ ਹਰਿ ਕਉ ਭਗਤਿ ਮੁਕਤਿ ਵਹੁ ਕਰਿ ਨਾਨਕ ਜਨ ਸੰਕੀਰਤਿ ਤਰਿ ਪਾਰ ਜਾਤਿ ਹਰਿ ਕੋ ਨਾਮ ਕਾਮ ਦੀਨ ਹਰਿ ਹਰਿ ਗੁਣ ਗਾਇਮ ਸਬਦਿ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਰਥਾ ਨਾਮ ਕੀ ਮਹਿਮਾ ਸੰਤਰਤ ਵਾਸਾ ਸੰਤ ਪ੍ਰਤਾਪ ਦੁਰ ਸਭ ਨਾਸਾ ਸੰਤ ਕਾ ਸੰਵੜ ਭਾਗੀ ਪਾਈਐ ਸੰਤ ਕੀ ਸਿਵਾ ਨਾਮ ਤੇ ਆਈਐ ਨਾਮ ਤੁਲ ਕੈ ਸਿਵਰਨ ਹੋਈ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਵਹ ਸਾਸਤ੍ਰ ਵਾ ਸਿਮਰਤੀ ਪੀਖੇ ਸਰਬ ਢੋਲ ਪੂਜ ਸੁਨਾਹਿ ਹਰਿ ਹਰਿ ਨਾਨਕ ਨਾਮ ਅਮੋਲਸਪਦਿ ਜਪ ਤਪ ਗਿਆਨ ਸਭ ਧਿਆਨ ਖਟ ਸਾਸਤ੍ਰ ਸਿਮਰਤ ਵਕਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਕਤੀ ਅਗਵਨ ਵਧੀ ਫਿਰ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪਵਨਦਾਨ ਹੋਵੇ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨਿਯਮ ਕਰ ਵਹ ਪਾਤੀ ਨਹ ਤੋਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨਉ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾਂਦਾਸ ਤਪੀ ਸਰਥੀ ਵੈ ਅਗਨ ਵਾਹਿ ਹੁਮਤ ਪ੍ਰਾਣ ਕਨਕ ਸਵ ਹੈ ਵਰ ਭੂਮਦਾ ਨਿਆਵਲੀ ਕਰਮ ਕਰੈ ਵਿਵਾਸਨ ਜੈਨ ਵਾਰਕ ਸੰਜਮਤ ਸਾਧਨ ਨਿਮਕ ਨਿਮਕ ਕਰ ਸਰੀਰ ਕਟਾਵੈ ਤਾਉ ਪੀ ਹਉਮੈ ਮੈਣ ਜਾਵੈ ਹਰਿਕ ਨਾਮ ਸਮ ਸਰਕਾਸ਼ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਮਨ ਕਾਮਨਾ ਤੀਰਥ ਦੇਹ ਛੁਟੈ ਗੁਰੂ ਗਮਨ ਮਾਤ ਹੁਟੈ ਸੂਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤੰਤ ਜਾ ਤਿਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਦੇ ਕਬੂ ਨਾ ਵਿਖਿਆ ਟਾਰੈ ਜਲ ਤੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਈ ਕਾਚੀ ਪੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੀ ਪਤਤ ਬਹਮੂਚ ਬਹੁਤ ਸਿਆਣਪ ਜਮਕਾ ਪਾਵਿਆ ਭੈਨਕ ਜਤਨ ਕਰ ਦਰਸਨਾ ਤ੍ਰਾਪੈ ਪੇਖਾ ਨੀਕ ਅਗਨ ਬੁਝੈ ਕੋਟਿਓ ਪਾਰ ਦੁਰਗਨ ਸੇਜੈ ਛੂਟ ਸਨਾਹਿ ਊਬ ਪਾਇਆਰ ਮੁਹਿ ਬਿਆ ਕਹਮਾਇਆ ਜਾ ਰਵਰ ਕਰਤੂ ਸਗਰੀ ਜਮ ਡਾ ਨੈ ਗੋਬਿੰਦ ਭਜਨ ਬਿੰਦ ਤੇਲ ਨਹਿ ਮਾਨੈ ਹਰਿ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੈ ਸਹਿਜ ਸੁਭਾਈ ਚਾਰ ਪਦਾਰਥ ਜੇ ਕੋ ਮਾਂਗੈ ਸਾਜਨ ਕਿਸੇ ਵਾਰ ਆ ਗਏ ਜੇ ਕੋ ਆਪਣਾ ਦੁੱਖ ਮਿਟਾਵੈ ਹਰਿ ਹਰਿ ਨਾਮ ਰਤਾ ਸਤ ਗਾਵੈ ਜੇ ਕੋ ਆਪਣੇ ਸੋਭਾ ਲੋਰਾ ਸਾਧ ਸੰਗ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਜਨ ਵਿਸਤਰਨੀ ਉਪਾਰੈ ਜਿਸ ਜਨ ਕੋ ਪ੍ਰਭ ਦਰ ਪਿਆਸਾ ਨਾਨਕ ਤਾ ਕਾ ਬੈਰ ਬਰ ਜਾ ਸਹਿ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾ ਸੰਗ ਜਾ ਕਾ ਮਿਟੈ ਅਭਿਮਾਨ ਆਪ ਸਕਾਉ ਜੋ ਜਾਣੈ ਨੀਚਾ ਸੋ ਗਣਿਆ ਸਭ ਤੋਂ ਉੱਚਾ ਜਾ ਕਾ ਮਨ ਹੋਇਆ ਸਗਲ ਗਿਰੀਆਂ ਦਾ ਹਰ ਹਰ ਨਾਮ ਤਿਨ ਘਟ ਘਟ ਜਿੰਨਾ ਮਨ ਆਪਣੇ ਤੂੰ ਬੁਰਾ ਮਿਟਾ ਨਾਉ ਪੀਖ ਸਭ ਸ੍ਰੇਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਸ਼ਟੇ ਤਾ ਨਾਨਕ ਪਾਪ ਪੁੰਨ ਨਹਿ ਦੇ ਪਾਇ ਨਿਰ ਧਨ ਕੋ ਧਨ ਤੇਰੋ ਨਾਉ ਨ ਥਾਵੇ ਕੋ ਨਾਉ ਤੇਰਾ ਥਾਉ ਨਿਮਾਨੀ ਕਉ ਪ੍ਰਭ ਤੇਰੂ ਮੈਨ ਸਗਲ ਘਟਾ ਕਉ ਦਿਵ ਹਰਦਾਨ ਕਰਨ ਕਰਾਵਨ ਹਰ ਸਵਮ ਸਗਲ ਘਟਾ ਕੇ ਅੰਦਰ ਜਾ ਮੈਂ ਆਪਣੀ ਗਾਤ ਮੇਤ ਜਾਨ ਆਪੇ ਆਪਣਾ ਸੰਗਾ ਪ੍ਰਭ ਰਾਤੀ ਉਮਰੀ ਉਸਤਤ ਤੁਮ ਦੇਖੋ ਨਾਨਕ ਵਰਨ ਜਾਣ ਸਕੋ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾ ਸੰਗ ਦੁਰਮ ਅਤਮ ਆਲਿ ਕਿਰਿਆ ਸਗਲ ਉਤਮ ਮੈਂ ਉਤਮ ਪਰਾ ਹਰਿ ਕੋ ਨਾਮ ਜਪ ਹੋ ਜੀ ਸਦਾ ਸਗਲ ਬੈਨਿ ਮੈਂ ਅੰਮ੍ਰਿਤ ਬੈਨਿ ਹਰਿ ਕੋ ਜਸ ਸੰਗਸਨ ਬਖਾਨਿ ਸਗਲ ਥਾਨ ਦੀ ਉਹ ਉਤਮ ਥਾ ਨਾਨਕ ਜਿਹ ਘਾਟ ਵਾਸਾ ਹਰਿ ਨਾਮ ਸਲੋਕ ਨਿਰਗੁਣ ਹਰਿ ਅਨਿਆ ਸੁਪਰ ਸਦਾ ਸਮਾਰ ਜਿਨ ਕੀ ਆ ਦੇਹ ਕੀ ਦਰਗ ਨਾਨਕ ਨਿਵਾਰਸਪਤੀ ਰਮਈਆ ਕੇ ਕੁੰਚੇਤ ਪ੍ਰਾਣੀ ਕੌਣ ਬੁੱਧ ਕੌਣ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਵੀਕਾਰਿਆ ਗਰਭਗਨ ਮਹਜਨ ਉਹ ਬਹਾਰਿਆ ਵਰ ਬਿਵਸ ਥਾ ਤੋ ਜਹ ਪਿਆਰ ਦੂਤ ਕਰ ਜੋਬਨ ਭੋਜਨ ਸੁਖ ਸੂਦ ਬਿਰਦ ਪਾਇਆ ਉਪਰ ਸਾਖਸੈ ਮੁਖੈ ਪਿਆ ਬੈਠ ਕਉਦੈ ਨਿਹੁ ਨਿਰਗੁਣ ਗੁਣ ਕਸੁਨਾ ਬੁਝੈ ਬਖਸ਼ ਲਿਹੁ ਤਾ ਨਾਨਕ ਸਿਵ ਜੈ ਜਿਹ ਪ੍ਰਸਾਦ ਤਾਰੂ ਉਪਰ ਸੁਖ ਬਸੈ ਸੁਖ ਪ੍ਰਾਦਮੀਤ ਬਨਤਾ ਸੰਗ ਹਰਸੈ ਹੰਜ ਪ੍ਰਸਾਦ ਪੀ ਵੈ ਹੰਸੀ ਤਲ ਜਲਾ ਸੁਖਦਾਇ ਪਵਨ ਪਾਵ ਕਮਲ ਜਿ ਪ੍ਰਸਾਦ ਭੋਗੈ ਹੰਸ ਪ੍ਰਸਾਦ ਸਗ ਸਮਗ੍ਰ ਸੰਸਾਥ ਬਸੈ ਦੀਨ ਹਸ ਪਾਪ ਕਰਨ ਨਿਯਤਰ ਰਸਨੈ ਤਿਸ ਤਿਆਗ ਸੰਰਚਨਾ ਐਸੇ ਦੋਖ ਮੂੜ ਅੰਧ ਵਿਆਪੀ ਨਾਨਕਾ ਲਿਖੁ ਪ੍ਰਵਿਆਪੀ ਆਦਿ ਅੰਤ ਜੋ ਰੱਖਣ ਹੈਰ ਤੇ ਸਿਉ ਪ੍ਰੀਤ ਨ ਕਰ ਗੁਵੈਰ ਜਗ ਸਿਵ ਨਵਨ ਦਪਾਵੈ ਤਸ ਮੂੜ ਮਨ ਹਿਲਾਵੈ

ਪ੍ਰਭੇਨ ਬਾਹਰ ਪੇਖਣਾ ਕਾਹੂ ਪੇਨ ਆਵਰੇ ਉਪਦੇਸ ਆਪਣ ਕਰਿਆ ਆਵਤ ਜਬ ਜਨਮ ਮਰਦ ਕਾਂਤਰ ਬਾਸਾ ਨਿਰੰਕਾਰ ਤਿਸ ਕਿਸੀ ਸਤਰ ਸੰਸਾਰ ਜਦੋਂ ਪੈਨੇ ਤਿਨ ਪ੍ਰਭ ਜਾਤ ਨਾਨ ਕੁੰ ਜਾਨ ਚਰਨ ਪ੍ਰਾਤ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪ ਮਨ ਆਪ ਆਪ ਆਪ ਕਰਤ ਨਬੀਰਾ ਕਹਿ ਦੂਰ ਜਨਾਵਤ ਕਹਿ ਬੁਝਾਵਤ ਨੀਰਾ ਉਪਾਵ ਸੇਨ ਸਕਲ ਦੇ ਰਹਿਤ ਸਭ ਕਾਸ਼ ਜਾਣੇ ਆਤਮ ਕੀ ਰਹਿਤ ਜਿਸ ਭਾਵੈ ਤਹਿਲੇ ਲੜਾਈ ਥਾਂ ਥਾਂ ਤਰ ਰਹੇ ਆਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਬ ਨਾਨ ਕਰੀ ਸਲੋਕ ਕਾਮ ਕ੍ਰੋਧਰ ਲੋ ਮੋਹ ਬਿਨ ਸਜੈ ਹੁਮ ਏਵ ਨਾਨ ਪ੍ਰਭ ਸਰਣ ਆਗਤੀ ਕਰ ਪ੍ਰਸਾਦ ਗੁਰਦੀ ਵਾਸ਼ਪਦੀ ਜਿਸ ਪ੍ਰਸਾਦ ਛਤੀ ਹਮਰਤ ਕਾਹੀ ਤਿਸ ਠਾਕੁਰ ਕੋ ਰਖ ਮਨ ਵਾਹੀ ਜਿਸ ਪ੍ਰਸਾਦ ਸੁਗੰਧਤ ਤਨ ਲਾਵੈ ਤਿਸ ਕੋ ਸਿਮਰਤ ਉਪਰਮ ਗਤ ਪਾਵੈ ਜਿਸ ਪ੍ਰਸਾਦ ਵਸੈ ਸੁਖ ਮੰਦਰ ਤਿਸ ਸਹਿਤ ਆਇ ਸਦਾ ਮਨ ਅੰਦਰ ਜਿਸ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾਠ ਪੈਰ ਸਿਮਰਤ ਸਰਸ ਨਾ ਜਿਸ ਪ੍ਰਸਾਦ ਰੰਗ ਰਖ ਭੋਗ ਨਾਨਕ ਸਦਾ ਧਿਆਈ ਹੈ ਧਿਆਉ ਯੋਗ ਜਿਸ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸ ਸਹਿਤ ਆਇ ਗਤ ਲਭਾਵੈ ਜਿਸ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਠ ਪੈਰ ਤਾਕ ਜਹ ਗਾਵੀ ਜੈ ਜਿਸ ਪ੍ਰਸਾਦ ਤੁਝ ਸਭ ਕੋ ਮਨ ਮੁਕਤਾ ਕੋ ਜਾ ਸਰਸਨ ਬੁਖਾਨੈ ਜਿ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਈ ਕੀ ਉਪਾਰ ਬ੍ਰਹਮ ਪ੍ਰਭ ਜੀ ਜਪਤ ਦਰਗ ਮਨ ਪਾਵੈ ਨਾਨਕ ਪਾਤ ਸਿਧ ਕਰ ਜਾਵੈ ਜਿ ਪ੍ਰਸਾਦ ਆਰੋਗ ਕੰਚਨ ਦੇਹਿ ਲਵ ਲਾਵਹ ਦੁਸਰਾਮ ਸਨੇਹ ਜਿਸ ਪ੍ਰਸਾਦ ਤੇਰਾ ਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਹ ਕਹਿ ਤੂ ਜਿ ਪ੍ਰਸਾਦ ਤਿਰ ਸਗਲ ਛਿਦਰ ਢਾਕੇ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕ ਜਿ ਪ੍ਰਸਾਦ ਤੁਝ ਕੋ ਨਾ ਪਾਹੂ ਜੈ ਮਨ ਸਾ ਸਾ ਸਿਮਰ ਪ੍ਰਭੂ ਚੇ ਜਿਸ ਪ੍ਰਸਾਦ ਪੈ ਦੁਰਲਭਦੇ ਹਨ ਨਾਨਕ ਭਗਤ ਕਰੀ ਜਿਸ ਪ੍ਰਸਾਦ ਆਪ ਭੁਖਨ ਪਹਿਰ ਜੈ ਮਨ ਤੇ ਸਿਮਰਤ ਕੁਮਾਰ ਸੁਜੈ

ਸਮਾਦ ਜਿਹ ਪ੍ਰਸਾਦ ਉਪਰ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜ ਬਸਨਾ ਜਿਹ ਪ੍ਰਸਾਦ ਹਸਤ ਕਰ ਚਰ ਜਿਹ ਪ੍ਰਸਾਦ ਸੰਪੂਰਨ ਫਰ ਜਿਹ ਪ੍ਰਸਾਦ ਉਪਰਮ ਗਤ ਪਾਵ ਜਿਹ ਪ੍ਰਸਾਦ ਸੁਖ ਸਹਿਜ ਸਮਾਵ

ब्रह्म ज्ञान सकल क्रिया।

பகவான் ਹਰਿ ਕੇ ਚਰਨ ਹਿਰਦੈ ਵਸਾਵੈ ਨਾਨਕ ਸਭ ਭਗਤਿ ਭਗਵੰਤ ਕਉ ਪਾਵੈ ਸੁ ਪੰਡਿਤ ਜੋ ਮਨ ਪਰ

ਉਸਤਤ ਕਰਿਆ ਅਨੇਕ ਜਨ ਅੰਤਨ ਪਾਰਾ ਵਾ ਨਾਨਕ ਰਚਨ ਪ੍ਰਭ ਰਜੀ ਬਹਿ ਦਾਨਕ ਪ੍ਰਕਾਰ ਅਟਪਦੀ ਕਈ ਕੋਟ ਹੋਇ ਪੂਜਾਰੀ ਕਈ ਕੋਟ ਆਚਾਰ ਵਿਆਹ ਹਾਰੀ ਕਈ ਕੋਟ ਪਏ ਤੀਰਥ ਵਾਸੀ

ਆਪਣੇ ਜਨ ਕਾ ਸਾਸ ਸਹ ਸੰਭਾਰੀ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੀ ਕਹਿ ਦੂਸਰ ਨਾਹੀ ਕੋਇ ਨਾਨਕ ਦੇਹ ਬਲਹਾਰਣ ਜਲ ਤਨ ਮਹਿ ਰਸੋਇ ਅਸ਼ਟਪਦੀ ਕਰਨ ਕਰਾਮ।

ਸੋਏ ਆਪਣੇ ਚਰਿਤ ਆਪ ਕਰਨ ਹੈ ਤੂੰ ਕਉਤ ਕਰ ਰੰਗ ਆਪ ਤੂੰ ਮਨ ਮਹਿ ਤੂੰ ਮਨ ਪ੍ਰਿਮ ਵਾਹਿ

ਦਾ ਕੋਈ ਹੋਏ। ਪਇਆ ਕਰਤਨਾ ਬੇਟਾ ਕੋਏ, ਨਾਨਕ ਜਾਣੈ ਸੱਚਾ ਸੂਏ, ਸਭ ਕਰ ਦਿਓ ਕਰਨ ਹਾਰ, ਸਦਾ ਸਦਾ ਤਖ ਨਮਸਕਾਰ, ਪ੍ਰਭ ਕੀ ਉਸਤਤ ਕਰਹੁ ਦਿਨ ਰਾਤ, ਤਿਸ ਹਿਤਿ ਆਵਹੁ ਸਾਸ ਗ੍ਰਾਸ, ਸਭ ਕਾਸ਼ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਗੁਥੀਆ, ਆਪਣਾ ਕੀ ਲਾਭ ਕਰਨ ਹਾਰ, ਦੂਸਰ ਕੌਣ ਕਹੈ ਵਿਚਾਰ, ਜਿਸਨੁ ਕਿਰਪਾ ਕਰੈ ਤਿਸਾ ਆਪਣਾ ਦੀ, ਬਿੜਭਾਗੀ ਨਾਨਕ ਜਾਨ ਸੀ ਸਲੋਕ, ਤਜਹ ਸਿਆਨੁਸਰ ਜਨ ਸਿਮਰਹੁ, ਹਰ ਹਰ ਆਈ ਕਾ ਸੁ ਹਰ ਮਨ ਰਖਹੁ, ਨਾਨਕ ਦੁਖ ਪਰਮ ਪਾਉ ਜਯ ਅਸ਼ਟਪਦੀ।

ਬੁਝਿਆ ਜਾਬ ਤੀਰਥਾ ਤਬ ਸਭ ਕਿਸ ਮੂਲੈ ਨਾਨਕ ਸੋ ਸੂਖਮ ਵੈ ਸੋਇ ਅਸਥੂਲੈ ਨਹਿ ਕਿਸ ਜਨਮੈ ਨਹਿ ਕਿਸ ਮਰਿਆ ਆਪਣ ਚਲਿਤ ਆਪ ਹੀ ਕਰੈ ਆਵਨ ਜਾਵਨ ਅੰਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰਿ ਸਭ ਸ੍ਰੇਸ਼ਟ ਆਪ ਹੀ ਆਪ ਸਗਰਮ ਆਪ ਅਨਕ ਜੁਗ ਦਰਾਜ ਥਾਪ ਅਥਾਪ ਅਵਨਾਸੀ ਨਾਹਿ ਕਿਸ ਕਾਂਡ ਧਾਰਨ ਧਾਰਹਿ ਬ੍ਰਹਿਮੰਡ

ਸੰਗ ਸਹਿਜ ਸੁਭਾਈ ਹੋਵੈ ਸੋ ਹੋਈ ਕਰਨਿਆਰ ਪਛਾਣ ਸੋਈ ਪ੍ਰਭ ਕੀਆ ਜਨਮ ਗਿਠ ਲਗਾਨਾ ਜੈ ਸਾ ਸਾ ਤੈ ਸਾ ਦ੍ਰਿਸ਼ਟਾਨਾ ਜਿਸ ਦੇ ਉਪਜੇ ਤੇ ਹਮਾਹਿ ਸੁਭਾਈ ਹੋਏ ਸੁਖ ਨਿਧਾਨ ਉਨਹੁ ਬਨਾਈ।

ਜੋਗਿਤਾ ਮਹਤਾ ਪਿਸਰਾ ਗ੍ਰਸਤ ਮਹਿ ਭੋਗੀ ਦਿਆਈ ਦਿਆਇ ਭਗਤਹਿ ਸੁਖ ਪਾਇਆ ਨਾਨਕ ਦੇਹ ਪੁਰਖ ਪਾਇਆ ਗਿਨਾ ਅੰਤ ਨ ਪਾਇਆ ਜਾ ਕੀ ਲੀਲਾ ਕੀ ਮੇਤ ਨਾਹਿ ਸਕਲ ਦੇਵ ਹਾਰਿ ਅਵਗਾਹਿ ਪਿਤਾ ਕਾ ਜਨਮ ਕੀ ਜਾਨ ਪੂਤ ਸਗਲ ਗੁਰੂ ਆਪਣਾ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਦਿਆਵਹਿ ਸੀ ਤੇ ਹੁਕਮ ਜਾ ਕੁ ਪ੍ਰਮਾਈ ਜਨ

ਸੇ ਓੰਕਾਰ ਨਾਨਾ ਚਲਤ ਕਰੇ ਖਨਵਾਹਿ ਪੂਰ ਰਹਿ ਪੂਰਨ ਸਭ ਠਾਈ ਨਾਨਾ ਵੇਦ ਕਰ ਬਨਤ ਬਨਾਈ ਆਪਣੀ ਜੀਵਨ ਤੇ ਵਿਪਾਈ ਸਭ ਕਟ ਦੁਖ ਕੇ ਸਭ ਦੁਖ ਕੇ ਠਾਉ ਜਾਪ ਜਾਪ ਜੀਵੈ ਨਾਨਕ ਹਰਿ ਨਾਉ ਨਾਮ ਕੀ ਧਾਰੀ ਸਗਲੇ ਜੰਤ ਨਾ

ਸਤਿਨਾਮ ਗੋ ਸ੍ਰੀ ਪੇ ਸਚ ਅਸ਼ਟਪਦੀ ਚਰਨ ਸਾਧੂ ਸਤਿ ਪ੍ਰਸਤ ਨਾਰ ਪੂਜਾ ਸਾਧੂ ਸਤਿ ਸ੍ਰੀ ਉਧਾਰ ਦਰਸ਼ਨ ਸਾਧੂ ਸਤਿ ਵਿਖਨ ਹਾਰ ਨਾਮ ਸਾਧੂ ਸਤਿ ਅਵਨ ਹਾਰ ਸਾਧੂ ਸਤਿ ਸਵਧਾਰੀ ਆਪਿ ਗੁਣ ਆਪਿ ਗੁਣਕਾਰੀ।

ਕਹੇ ਆਪਣੇ ਸਹਿਸ ਸਿਆਨ ਪਲਿਆ ਨਾ ਜਾਈਐ ਨਾਨਕੇ ਸਤਿਗੁਰੂ ਵਡਭਾਗੀ ਪਾਈਐ ਸਫਲ ਦਰਸ਼ਨ ਪੀਖਤ ਪੁਨੀਤ ਪਰਸਤ ਚਰਨ ਗਾਇਤ ਨਿਰਮਲ ਜੀਤ ਪੀਠ ਸੰਗ ਰਾਮ ਗੁਣ ਰਵਿ ਪਾਰ ਬ੍ਰਹਮ ਕੀ ਦਰ ਗਹਿ ਕਵਿ ਸੁਨ

ਸਪ੍ਰਭ ਜਪਨੇ ਇਹੋ ਹਰ ਰਸ ਉਪਾਵੈ ਜਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਹੋਇਓ ਸੁਪੁਰਖ ਕਾ ਨਾਹੀ ਕਦਿ ਵਿਨਾਸ਼ ਵਿਜਾ ਕਮਨ ਪ੍ਰਗਟਿ ਗੁਣਤਾ ਸਾਠ ਪਹਿਰ ਹਰ ਕਾ ਨਾਮ ਲੀਏ ਸਹਿ ਜਪਦੀਏ ਸਹਿ ਸਿਵ ਕਾ ਦੀਏ ਮੋਹ ਮਾਇਆ ਕਾ ਸੰਗਨਾ ਦੀਪ ਮਨ ਮਹਾਰਾ ਕਾ ਹਰ ਹਰੀਪ ਅੰਧਕਾਰ ਦੀਪਕ ਪ੍ਰਕਾਸ਼ ਨਾਨਕ ਪਰਮ ਮੋਹ ਦੁਖ ਤਹਿ ਤੇ ਨਾਸ ਤਬਦ ਮਾਹਿ ਠੰਡ ਵਰਤਾਇ ਅੰਧ ਪਇਆ ਦੁਖ ਨਾ ਠਿਪਾਈ ਜਨਮ ਵਰਨ ਕੇ ਮਿਟਿਆ ਆਂਦੀ ਸੇ

ਕਰਲਾ ਕੋਇ ਜਿਨ ਜਾਗਿਆ ਸੀ ਜਾਂ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜਾ ਚਾਉ ਸਾਧਕ ਸੰਗ ਪਰੇ ਸਰਨਾ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵਲਾ ਗੁਰ ਭਾਗ ਜਪਿਆ ਪ੍ਰਾਪਤ ਹੋਏ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਨੇ ਮਨਸਾ ਪੂਰੀ ਭਏ ਸਤਿਗੁਰ ਤੇ ਨਿਰਮਲ ਮਤ ਲਈ ਜਾਨ ਕਾਉ ਪ੍ਰਭ ਹੋਈ ਉਦਯ ਆਦ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਾਇਆ ਜਨ ਮਰਨ ਦੂਖ ਭ੍ਰਮ ਗਇਆ ਇਸ਼ਕੁਨ ਸਰਧਾ ਸਭ ਪੂਰੀ ਰਵ ਰਹਿਆ ਸਤਿ ਸੰਗ ਹਜੂਰੀ ਜਿਸ ਕਾ ਸਾਥ ਲਿਆ ਮਿਲਾਇ ਨਾਨਕ ਭਗਤੀ ਨਾਮ ਸਮਾਈ।

ਕਰਨੀ ਸੁਭਾ ਧਨਵੰਤ ਹਿਰਦਾ ਵਸੀ ਪੂਰਨ ਗੁਰਮੰਤ ਸਾ ਸੰਕਰਾਬ ਦੀਹੋ ਨਿਵੈਸ ਸਰਬ ਸੁਖ ਨੈਨ ਪ੍ਰਗਾ ਸਲੋਕ ਸਰ ਗੁਣ ਨਿਰਗੁਣ ਰੰਕਾਰ ਸੁਨ ਸਮਾਧੀ ਆਪ ਗਾਪਨ ਪੀਆ ਨਾਨਕਾਇਆ ਪੀ ਕਰ ਜਾ ਬਸਪਦੀ ਜਬ ਅਕਾਰਿ ਹੁਕਾਸ਼ ਨਾ ਦ੍ਰਿਸ਼ਟਿ ਤਾ ਪਾਪਨ ਤਬ ਕਹਿਤੀ ਹੁਤਾ ਜਬ ਤਾਰੀ ਆਪਨ ਸੁਨ ਸਮਾਧ ਤਾਬ ਵੈਰ ਵਿਰੋਧ ਕਿਹ ਸੰਕਮਾਤ ਜਬ ਇਸ ਕਾ ਵਰਨ ਕੀਹਨ ਨਾ ਜਾਪਤ ਤਬ ਹਰਖ ਸੋ ਕਹੋ ਕਿ ਸਹਿ ਵਿਆਪਤ

ਆਪਣਾ ਭਾਣੇ ਦੇ ਸਮਾਈ ਤੁਮ ਤੇ ਬਿਨ ਨਹੀਂ ਕਿਛ ਹੋਏ ਆਪਨ ਸੂਰਤ ਸਭ ਜਗਤ ਪੁਰੇ ਜਾ ਕਉ ਪ੍ਰਭ ਜੀ ਆਪ ਬੁਝਾਈ ਸਚ ਨਾਮ ਸੋਈ ਜਨ ਪਾਈ ਸੋ ਸਮ ਦਰਸਿ ਤਤ ਕਬੀਤਾ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕਹਾ ਦੀਨ ਦਇਆਲ ਅਨਾਥ ਕੁਨਾਥ ਜਿਸ ਰਾਖਿਤ ਕੋਇ ਨਾ ਮਾਰੈ ਸੋ ਮੁਆ ਜਿਸ ਮਨ ਹਮ ਵਸਾਰੈ ਤਿਸ ਤਾਜ ਅਵਰ ਕਹ ਕੋ ਜਾ

ਧਿਆਈ ਨਿਰਭਾਉ ਜਪੈ ਸਗਲ ਭਾਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਹ ਪ੍ਰਭ ਰਾਖੇ ਤਹ ਨਾਹੀ ਦੁਖ ਨਾਮ ਜਪਤ ਮਨ ਉਬਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਜਿਸ ਜਨ ਕਉ ਪੂਜੈ ਨ ਪਾਹੁ ਚਨ ਹਾਰ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾ ਕੀ ਕਾਰਜ ਪੂਰਾ ਮੈਂ ਤਾਂ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹੈ ਰੂਪ ਧਨ ਸੇਵਾ ਸਿਵ ਪ੍ਰਵਾਨ ਅੰਤਰ ਜਾਮ ਪੁਰਖ ਪ੍ਰਧਾਨ ਜਿਹ ਮਨ ਬਸ ਸੁਹੋਤ ਨਿਹਾਰ ਤਾ ਕੇ ਨਿਕਟ ਨਾਵਤ ਕਾਲ ਅਮਰ ਭਈ ਅਮਰ ਪਦ ਪਾਇਆ ਸ ਸੰਗਨਾਨ ਹਰ ਧਿਆਇਆ ਸਲੋ ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਿਨਾਸ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ

ਸਸੀ ਜਰਸੂ ਰਹਿਣਕ ਯਾਤਰਮ ਹੇਕ ਬਾਣੀ ਪ੍ਰਭ ਸਾਹਿਬ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ ਸਰਬ ਕਲਾ ਕਰ ਕੇ ਲੈ ਕੇ ਲੈ ਮੋਰ ਨਾ ਪਾਈਐ ਗੁਣ ਹੈ ਅਮੋਲ।

ਸਭ ਜਾਣੈ ਅੰਤਰ ਬਸੇ ਬਾਹਰ ਪਿਓ ਹੇ ਨਾਨਕ ਦਰਸਨ ਦਿਵਸਾ ਮੋਹਿ ਆਪ ਸਾਧ ਕੀਆ ਸਭ ਸਾਧ ਤਿਹ ਪ੍ਰਭ ਦੀ ਸਗਲੀ ਉਤਪਾਤ ਤਿਹ ਭਾਵੈ ਤਾਂ ਤ੍ਰਿਵਿਸਥਾਰ ਤਿਹ ਭਾਵੈ ਤਾਂ ਏਕੰਕਾਰ।

ਜਨ ਬੂਝਾਈ ਸਰਪੂਤਾ ਵਰਤਾਰਾ ਸਰਵਨੈ ਨਾਭੀ ਖਨਹਾਰਾ ਸਰ ਸਮਗਰੀ ਜਾ ਕਰ ਤਨਾ ਪੰਜਾ ਸਾਹਿਬ ਹੀ ਸੁਨਾ ਮੰਜਾ ਨਿਖੀਲ ਬਣਾਇਆ ਗਿਆਕਾਰੀ ਕਿ ਨਿਮਾਇਆ ਸਾਹਿਬ ਕਹਿ ਮਧ ਅਰਿਪ ਤੋਰ ਹੈ ਜੋ ਕਿਛ ਕਹਿਣਾ ਸੋ ਆਪ ਹੀ ਕਹਿ ਆ ਗਿਆ ਆਵੈ ਗਿਆ ਜਾਈ ਨਾਨਕ ਜਾਂ ਭਾਵੈ ਤਾਂ ਲੈ ਸਮਾਈ ਹੋਈ ਸੋ ਨਾਹੀ ਬੁਰਾ ਬੁਰਾ ਕਹ ਹੋ ਕਹਿ ਆਕਾਸ਼ ਕਰੈ

अविनाशी जीवन को दाता सिमरत सब मल खोई।

ਬਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਵਡਭਾਗੀ ਸਾਧ ਸੰਗ ਪ੍ਰਾਪਤ

ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ। ਅਬਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ। ਗੁਣਧਾਨ ਭਗਤਨ ਕੋ ਵਰਤਨ, ਵਿਰਲਾ ਪਾਵੈ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ।

ਸਤਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੇ ਸੱਚ ਨਾਨਕ ਹੋਸੇ ਭੇ ਸੱਚ।

ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲਖ ਹੋਹਿ ਤਾਂ ਇੱਕ ਨ ਚੱਲੈ ਨਾਲ।

ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੈ ਮੰਗੈ ਦੇ ਦੇ ਦਾਤ ਕਰੇ ਦਾਤਾ ਫੇਰ ਕੇ ਅੱਗੇ ਰੱਖੀਐ ਜੇ ਦਿਸੈ ਦਰਬਾਰ ਮੁਹਾਂ ਕੇ ਬੋਲਣ ਬੋਲੀਐ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਇ ਕਰੀ ਜੇ ਤੀ ਸਿਰਠੇ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਅਰਜਾ ਹੋਰ ਦਸੂਣੀ ਹੋਏ

ਤਿਸਤੇ ਹੋਏ ਲਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਾ ਪਖਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋ ਸੰਗਲ ਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭਾਕ ਖਾਹੇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਗਏ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਬਖਾਣ

ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆ ਕਾ ਕਿਵ ਸਾਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਤੂੰ ਇੱਕ ਸਿਆਣਾ ਵੱਡਾ ਸਾਏ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾ ਸਾ ਆਗਾ ਸੋੜ ਕੋੜ ਭਾਲ ਤੱਕੇ ਵੇਦ ਕਹਿ ਨਿਕਵਾਤ ਸਹਿਸੇ ਅਠਾਰਹਿ ਕਹਿਣ ਕਤੇ ਬਸਲੁ ਇਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤੀ ਸੁਰਤ ਨ ਪਾਈ ਆ ਨਦੀਆਂ ਅਤੈ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨ ਵਿਸਰੈ ਅੰਤ ਨ ਸਿਫਤੀ ਕਰਨ ਨ ਅੰਤ ਅੰਤ ਨ ਕਰਨ ਦੇ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ

ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ। ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗੇ ਜੋ ਦੇ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਏ ਖਾਏ।

ਸਾਹਿਬ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਆਵੈ ਮੁੱਲ ਜਾਏ ਮੁੱਲ ਭਾਏ ਮੁੱਲਾ ਸਮਾਏ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫੁਰਮਾਨ।

ਜੁਗ ਜੁਗ ਏਕੋ ਵੇ ਸਿੱਖ ਦੂਜੀ ਭਉਂ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸੇ ਤੁਰਾਏ ਪਤ ਪਬੜੀਆ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਏ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਭਵਨ ਪਾਣੀ ਅਗਨੀ ਪਾਤਾਲ ਤਿਸਵੇ ਧਰਤੀ ਥਾਪ ਰੱਖੀ ਧਰਮਸਾਲ ਤਿਸਵੇ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਜਿੱਥੈ ਸੋਹਨ ਪੰਜ ਪੁਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾੜਤ ਘੜੀਐ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧਪਦ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਅਬਾਣੀ ਕੇਤੇ ਪਾਨ ਨਰਿੰਦ ਕੇਤੇ ਅਸੁਰਤੀ ਸੇਵਾ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪਰਚਣ ਤਿੱਥੈ ਨਾਦ ਵਿਨੋਦ ਕੋਟ ਅਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾਂ ਸਿਧਾਂ ਕੀ ਸੁਰ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਮਾਏ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹੇ ਮਰੈ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਤਿੱਥੈ ਭਗਤ ਵਸੈ ਕੇ ਲੋਕ ਕਰੇ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਨਯੰਤ ਇੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰਥ ਸੁਨਿਆਰ ਅਹਿਰਨ ਮਤ ਵੇਦ ਹਥਿਆਰ

ਇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ।

ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਦੁਆਪਰ ਸਾਧ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਵਾਚ ਬੇਨਤੀ ਚੌਪਈ, ਹੰਬਲੀ ਕਰੋ।

ਵਾਹਿਗੁਰੂ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤਾਂ ਪਾ ਰਾਗ ਰਤਨ ਪਰਿਵਾਰ

ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ, ਇੱਕ ਭਰਮ ਪੂਲੇ ਫਿਰੈ ਦੇ ਦਹਿੰਦੇ ਸਿੱਖ ਨਾਮ ਲਾ।

ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ,

ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਤਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਤਿਆਇਆ ਨੈ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ

ਬੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬਿਤਾਲਿਆ। ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣਜਾਰੇ।

ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋਂ ਹੋਰ ਕੱਚੀ ਬਾਣੀ। ਹਰ ਹਰ ਨਿਤ ਕਰੇ ਰਸਨਾ, ਕਹਿਆ ਕਛੂ ਨਾ ਜਾਣੀ।

ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ।

ਗੁਰ ਕਿਰਪਾ ਤੇ ਸੇ ਜਨ ਜਾਗੇ, ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ। ਉਸਨੂੰ ਕਹਿ ਪੋਹਿ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ। ਕਹਿ ਨਾਨਕ ਇਹ ਵਡਦਾਤਾ, ਸੋ ਕਿਉਂ ਮਨੋ ਵਿਸਾਰੀਐ। ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਕਹਿ ਨਾਨਕ ਗੁਰ ਪ੍ਰਸਾਦੀ, ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ, ਰਹੇ ਲੋਕ ਬਿਲ ਲਾਏ। ਜਿਸਦਾ ਜੀਓ ਤਿਸ ਮਿਲ ਰਹੇ, ਹਰ ਬਸੈ ਮਨ ਆਏ।

ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਪਾਣਾ। ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ। ਕਹੇ ਨਾਨਕ ਹੋਰ ਅਨਰਸ ਸਭ ਬਿਸਰੈ ਜਾਂ ਹਰ ਵਸੈ ਮਨ ਆਏ।

ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ। ਗੁਰ ਚਰਨ ਲਾਗੇ ਦਿਨ ਸਪਾਗੇ, ਆਪਣਾ ਫਿਰ ਜਾਪੇ।

ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।

ਕਿਹੋ ਬੇ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸੱਚ ਸੁਣੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ। ਹਰ ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਕਹਿ ਨਾਨਕ ਹਰ ਪਿਆਰੇ, ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ। ਗਾਵੋ ਤਾਂ ਸੁਹਿਲਾ ਕਰ ਸੱਚ, ਜਿੱਥੇ ਸਦਾ ਸੱਚ ਤਿਆਵਹੇ।

ਗੁਰਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਪਿਤਾ ਜੀਓ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਸੱਚੇ ਪਾਤਸ਼ਾਹ ਜੀਓ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਹੋ ਪਿਤਾ ਜੀਓ ਆਪ ਦਾ ਕੋਟਾਨ ਕੋਟ ਸ਼ੁਕਰ ਹੈ ਪਿਤਾ ਜੀ ਆਪਨੇ ਆਪਣੇ ਬੱਚਿਆਂ ਨੂੰ ਆਪਣੀ ਗੋਦ 'ਚ ਬਿਠਾ ਕੇ ਗੁਰਮੰਤਰ ਦੇ ਜਾਪ ਕਰਵਾਏ ਨਿਤਨੇ ਬਾਣੀਆਂ ਦੇ ਪਾਠ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਰਤਨ ਅਤੇ ਅਖੰਡ ਕੀਰਤਨ ਹੋਏ ਪਿਤਾ ਜੀਓ ਇਹ ਸਭ ਆਪ ਜੀ ਦੀ ਵਡਿਆਈ ਹੈ ਪਿਤਾ ਜੀਓ ਆਪ ਜੀ ਨੇ ਇਹ ਸਤਸੰਗ ਦੀਆਂ ਰਹਿਮਤ ਦੀਆਂ ਬਖਸ਼ਿਸ਼ ਦੀਆਂ ਆਨੰਦ ਦੀਆਂ ਘੜੀਆਂ ਬਖਸ਼ੀਆਂ ਪਾਤਸ਼ਾਹ ਜੀਓ ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਪਿਤਾ ਜੀਓ ਸੱਚੇ ਪਿਤਾ ਜੀਓ ਆਪਨੇ ਕਿਰਪਾ ਕੀਤੀ ਆਪਣੀ ਗੋਦੀ 'ਚ ਬਿਠਾ ਕੇ ਆਪਣੇ ਬੱਚਿਆਂ ਨੂੰ ਆਪਣਾ ਪਿਆਰ ਬਖਸ਼ਿਆ ਸੱਚੇ ਪਾਤਸ਼ਾਹ ਜੀ ਸੱਚੇ ਪਿਤਾ ਜੀਓ ਪੜ੍ਹੀ ਸੁਣੀ ਬਾਣੀ ਸਾਡੇ ਹਿਰਦਿਆਂ 'ਚ ਵਸਾਉਣੀ ਗੁਰਬਾਣੀ ਵਾਲਾ ਜੀਵਨ ਬਣਾਉਣਾ ਪਾਤਸ਼ਾਹ ਜੀਓ ਪੜ੍ਹਦਿਆਂ ਤੋਂ ਸੁਣਦਿਆਂ ਤੋਂ ਗਾਉਂਦਿਆਂ ਤੋਂ ਹੋਈਆਂ ਗਲਤੀਆਂ ਭੁੱਲਾਂ ਬੇਧਿਆਨੀਆਂ ਦੀ ਆਪਣੇ ਮਾਫ਼ੀ ਦੇ ਦੇਣੀ ਸੱਚੇ ਪਿਤਾ ਜੀਓ ਅੱਗੇ ਤੋਂ ਸਮਰੱਥ ਬਖਸ਼ਣੀ ਸੱਚੇ ਪਿਤਾ ਜੀਓ ਬਹੁਤ ਹੀ ਸ਼ਰਧਾ ਭਾਵਨੀ ਪਿਆਰ ਇਕਾਗਰਤਾ ਨਾਮ ਬਾਣੀ ਦੇ ਲਾਹੇ ਬਖਸ਼ਣੇ ਸੰਗਤ ਦੀ ਸੇਵਾ ਅਤੇ ਘਾੜਨਾ ਥਾਂਏ ਪਾਉਣੀ ਕਦਮ ਕਦਮ ਲੇਖੇ ਲਾਉਣਾ ਸਵਾਸ ਸਵਾਸ ਆਪਣਾ ਨਾਮ ਪਾਉਣਾ ਪਿਤਾ ਜੀਓ ਸੱਚੇ ਪਿਤਾ ਜੀਓ ਸ਼ਬਦ ਸੁਰਦੇ ਮੇਲ ਬਖਸ਼ਿਆ ਹੋਣ ਦੀ ਸੰਗਤ ਬਖਸ਼ਣੀ ਪਿਤਾ ਜੀਓ ਸੱਚੇ ਪਿਤਾ ਜੀਓ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਆਪ ਜੀ ਦੇ ਦਰ 'ਤੇ ਪ੍ਰਵਾਨ ਹੋ ਗਏ ਪ੍ਰਵਾਨ ਹੋਇਆ ਪ੍ਰਸ਼ਾਦ ਆਪ ਜੀ ਦੀ ਸਾਧ ਸੰਗਤ ਤੋਂ ਵਰਤੇ ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਸੱਚੇ ਪਿਤਾ ਜੀ ਹੁਕਮਨਾਵੇਂ ਬਖਸ਼ੋ ਜੀ ਨਾਮ ਦੀਆਂ ਸੀਸਾਂ ਬਖਸ਼ੋ ਸੇਈ ਗੁਰਮੁਖ ਪਿਆਰੇ ਮਿਲੋ ਜੀ ਜਿਨ੍ਹਾਂ ਮਿਲਿਆ ਆਪ ਜੀ ਦਾ ਹੀ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

दर्शन परसिए गुरु के जन्म मरण दुख जाए।

सदा सदा रखिए और धार, ए मुदावनी सतगुरु पाई।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾਂ ਦੀ ਨਿੱਘੀ ਮਿੱਠੀ ਗੋਦ ਦਾ ਰੰਗ ਰਸ ਮਾਣ ਲਈ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰੀਆਂ ਦੂਰੋਂ ਨੇੜਿਓਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ, ਅਤੇ ਕੁਝ ਕੁ ਜ਼ਰੂਰੀ ਬੇਨਤੀਆਂ ਹਨ। ਸੋ ਜਿਨ੍ਹਾਂ ਗੁਰੂ ਪਿਆਰੀ ਸੰਗਤਾਂ ਦਾ ਹਜੇ ਅਕੋਮੋਡੇਸ਼ਨ ਦਾ ਨਹੀਂ ਅਰੇਂਜਮੈਂਟ ਹੋਇਆ, ਉਹ ਨੀਚੇ ਫਰੰਟ ਡੈਸਕ 'ਤੇ ਕੋਂਟੈਕਟ ਕਰ ਸਕਦੇ ਹਨ ਜੀ ਪ੍ਰਭਜੋਤ ਵੀਰ ਜੀ ਨਾਲ, ਤਾਂ ਜੋ ਉਹਨਾਂ ਦੇ ਅਕੋਮੋਡੇਸ਼ਨ ਦਾ ਅਰੇਂਜਮੈਂਟ ਕੀਤਾ ਜਾ ਸਕੇ। ਅਤੇ ਕੱਲ੍ਹ ਸ਼ਾਮ ਨੂੰ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ ਗਿਆ ਹੈ ਜੀ। ਸੋ ਜਿਨ੍ਹਾਂ ਗੁਰੂ ਪਿਆਰੀਆਂ ਸੰਗਤਾਂ ਨੇ ਅੰਮ੍ਰਿਤਪਾਨ ਕਰਨ ਦਾ ਆਪਣਾ ਮਨ ਬਣਾ ਲਿਆ ਹੈ, ਉਹ ਆਪਣੇ ਨਾਮ ਸੇਵਾਦਾਰਾਂ ਨੂੰ ਲਿਖਾ ਦੇਣ, ਤਾਂ ਜੋ ਉਸ ਮੁਤਾਬਕ ਤਿਆਰੀ ਕੀਤੀ ਜਾ ਸਕੇ। ਸੋ ਕੱਲ੍ਹ ਸ਼ਾਮ ਨੂੰ ਤਕਰੀਬਨ 4 ਵਜੇ ਅੰਮ੍ਰਿਤ ਸੰਚਾਰ ਹੋਏਗਾ ਜੀ, ਇਹ ਨੋਟ ਕਰ ਲੈਣਾ ਜੀ। ਸੋ ਆਪਣੇ ਨਾਮ ਜ਼ਰੂਰ ਸੇਵਾਦਾਰਾਂ ਨੂੰ ਲਿਖਾ ਦੇਣ ਜਿਨ੍ਹਾਂ ਗੁਰੂ ਪਿਆਰੀਆਂ ਸੰਗਤਾਂ ਨੇ ਆਪਣਾ ਮਨ ਬਣਾ ਲਿਆ ਹੈ ਅੰਮ੍ਰਿਤ ਛਕਣ ਦਾ। ਅਤੇ ਜੋ ਸਟੇਜ ਪ੍ਰਤੀ ਬੇਨਤੀ ਕੀਤੀ ਜਾਂਦੀ ਹੈ, ਜੋ ਕੀਰਤਨੀਆਂ ਦੇ ਪਿੱਛੇ ਜੋ ਸੰਗਤਾਂ ਬੈਠਦੀਆਂ ਹਨ, ਸੋ ਕੇਵਲ ਉਹੀ ਸੰਗਤਾਂ ਪਿੱਛੇ ਬੈਠਣ ਜੋ ਕੀਰਤਨੀਆਂ ਦੇ ਨਾਲ ਕੀਰਤਨ ਕਰ ਸਕਦੀਆਂ ਹਨ। ਜਿਹੜੀਆਂ ਨਹੀਂ ਕਰ ਸਕਦੀਆਂ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਕੀਰਤਨੀਆਂ ਦੇ ਪਿੱਛੇ ਨਾ ਬੈਠਣ ਸਟੇਜ ਦੇ ਉੱਤੇ। ਸੋ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਇਸ ਸਮਾਗਮ 'ਤੇ ਅਸੀਂ ਇੰਨੇ ਦੂਰੋਂ ਨੇੜਿਓਂ ਆਏ ਹਾਂ, ਸੋ ਸਾਡਾ ਸਭ ਜ਼ਿਆਦਾ ਤੋਂ ਜ਼ਿਆਦਾ ਟਾਈਮ ਦਰਬਾਰ ਹਾਲ ਵਿੱਚ ਜਾਂ ਸੇਵਾ ਵਿੱਚ ਲਗਾਉਣਾ ਚਾਹੀਦਾ ਹੈ, ਅਤੇ ਅਸੀਂ ਬੇਲੋੜੀਆਂ ਗੱਲਾਂ ਤੋਂ ਗੁਰੇਜ਼ ਕਰੀਏ ਜੀ, ਤਾਂ ਜੋ ਇਸ ਆਤਮਿਕ ਮਾਹੌਲ ਵਿੱਚ ਵਿਘਨ ਨਾ ਪੈ ਸਕੇ। ਸੋ ਇਸ ਬੇਨਤੀ ਨੂੰ ਵੀ ਪ੍ਰਵਾਨ ਕਰਨਾ ਜੀ। ਅਤੇ ਸ਼ਾਮ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ ਜੀ, ਸ਼ਾਮੀ 3:30 ਵਜੇ ਤੋਂ ਲੈ ਕੇ 4:30 ਵਜੇ ਤੱਕ ਸੰਗਤਾਂ ਨਾਮ ਅਭਿਆਸ ਕਮਾਈ ਦੇ ਯਤਨ ਕਰਨਗੀਆਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ। 4:30 ਤੋਂ 5 ਵਜੇ ਤੱਕ ਗੁਰਬਾਣੀ ਵਿਚਾਰ, ਉਪਰੰਤ ਰਹਿਰਾਸ ਸਾਹਿਬ ਅਤੇ ਗੁਰਬਾਣੀ ਕੀਰਤਨ ਰਾਤ ਦੇ 9 ਵਜੇ ਤੱਕ ਚੱਲੇਗਾ ਜੀ। ਅਤੇ ਜੋ ਸ਼ਾਮ ਨੂੰ ਜੋ ਆਰਾਮ ਕਰਨ ਤੋਂ ਉਪਰੰਤ ਜੋ ਸ਼ਟਲਸ ਹੈ ਹੋਟਲ ਤੋਂ ਆਉਣਗੀਆਂ, ਉਹ 2:45 'ਤੇ ਉੱਥੋਂ ਚੱਲਣਗੀਆਂ। ਸੋ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੁੱਛਣਾ ਖਾਲੀ ਨਾ ਰੋਏ ਸਾਰੇ ਮਾਲਕ ਦੇ ਦਰ ਤੇ ਹਾਜ਼ਰੀਆਂ ਲੱਗੀਆਂ ਬਾਬਾ ਜੀ ਬਚਨ ਕਰਦੇ ਸਨ ਜਿਹੜਾ ਗੁਰੂ ਨਾਨਕ ਦੇ ਦਰੋਂ ਖਾਲੀ ਚਲਾ ਜਾਏਗਾ ਉਹ ਸਦਾ ਖਾਲੀ ਰਹੇਗਾ ਆਓ ਚੋਰੀਓ ਕਰੋ ਤੇ ਸਾਰੇ ਹਾਜ਼ਰੀਆਂ ਕੀਰਤਨ ਹੋ ਰਹੇ ਕੀਰਤਨ ਦੇ ਪਿਆਰ ਵਾਲੇ ਕੀਰਤਨ ਰਿਕਾਰਡ ਕਰ ਰਹੇ ਟੇਪਾਂ ਲੱਗੀ ਕੁਛ ਬੁੱਧੀ ਅਨੁਸਾਰ ਜੋ ਸੇਵਕ ਬੋਲੀ ਜਾਂਦਾ ਉਹ ਰਿਕਾਰਡ ਹੋਈ ਜਾਂਦਾ ਇਹ ਤਾਂ ਛੋਟੀ ਟੇਪ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿਚ ਵੀ ਵੱਡੀ ਸਾਰੀ ਟੇਪ ਲੱਗੀ ਹੋਈ ਹੈ ਜੋ ਵੀ ਗੁਰੂ ਕੁਮਾਈ ਭਾਈ ਇੱਥੇ ਆਉਂਦਾ ਹੈ ਜਿਸ ਭਾਵਨਾ ਨਾਲ ਆਉਂਦਾ ਹੈ ਉਹ ਰਿਕਾਰਡ ਹੋਇਆ ਜਾਂਦਾ ਹੈ ਉਹਦੇ ਬਦਲੇ

0: ਸਭ ਤੋਂ ਵੱਡਾ ਸਤਿਗੁਰੂ ਨਾਨਕ।
1: ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤੇ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜਿਹਾ ਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ, ਇਹ ਨੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ। ਆਪਣੀ ਹਉਮੈ ਦੀ ਮੈਲ ਨੂੰ ਲਾਓ, ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਤਾਂ ਉਹਦੇ ਅੰਦਰ ਹਉਮੈ ਵੱਧ ਜਾਂਦੀ। ਬਾਕੀ ਮੈਂ ਕੁਛ, ਕਿਉਂਕਿ ਰੋਗ ਜੋ ਲੱਗਾ। ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਘਰੋਂ ਦੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨੀ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਦੇ ਦੋਸੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰ ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋਂ ਕਾ ਯਹੀ ਧਰਮ ਹੈ ਸਭ ਕੋ ਦਵਾ ਕਰੇ। ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਸਨਾ ਤੋਂ ਫਕੀਰ ਦਾ ਅਰਥ ਕਰਦੇ, ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹ, ਜੇ ਮਿਲ ਗਿਆ ਤਾਂ ਛੱਕ ਲਿਆ, ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦੇ, ਜਵੇ ਦੇ ਤਾਂ ਖਾ। ਫਾਕਾ ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛਿਆਂ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦੀਆਂ ਕਹਿਣਾ, ਸਭ ਨੂੰ ਚੰਗੀਆਂ ਕਹਿਣਾ। ਫਿਰ ਸਾਈਂ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨੀ ਕਹਿੰਦਾ, ਪਰ ਜੋ ਕੁਛ ਤੋਂ ਬੀਜਿਆ ਹੈ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲੇ। ਸਾਈਂ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮੁਸ਼ਕਰੀ ਕੁੱਲ ਡੋਬਣ ਕੀ ਧਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਖੀ ਤੁਸੀਂ ਜਾਣਦੇ ਦਰਵਾਜ਼ਾ ਰਿਖੀ। ਸੰਤਨ ਸੇਤੀ ਮਸਕਰੀ ਕੁੱਲ ਡੋਬਣ ਕੀ ਰੀਤ, ਭਗਵਾਨ ਸੇਵਾ ਕਰੇ ਤੇ ਹੁਜਤਾ ਕਰੇ ਪਲੀਤ। ਘਾਟੇ ਪੈਣੇ ਸ਼ੁਰੂ ਹੋ ਗਏ, ਦਿਨਾਂ ਦੇ ਅੰਦਰ ਹੀ ਸਾਰਾ ਕਾਰੋਬਾਰ ਠੱਪ ਹੋ ਗਿਆ। ਸਾਰੇ ਸ਼ਹਿਰ ਵਿਚ ਸੇਠ ਗੰਗਾ ਰਾਮ, ਘਾਟੇ ਪੈ ਗਏ, ਮਾਇਆ ਚਲੀ ਗਈ, ਹੁਣ ਸਾਰੇ ਮੈਨੂੰ ਗੰਗੂ ਕਹਿੰਦੇ, ਆਖੋ ਸ੍ਰੀ ਵਾਹਿਗੁਰੂ। ਇਹ ਮਾਇਆ ਦਾ ਹੀ ਖੇਡ ਹੈ। ਪਰਸੂ ਪਰਸਾ ਪਰਸਰਾ ਇਤਨੇ ਤੱਕ ਕਾਟੇ ਪੈ ਗਏ, ਲੈਣੇ ਵਾਲੇ ਆ ਗਏ। ਜਿਸ ਕੋਠੀ ਵਿਚ ਰਹਿੰਦਾ ਸਾਂ ਧੱਕੇ ਮਾਰ ਕੇ ਮੈਨੂੰ ਬਾਹਰ ਕਰ ਦਿੱਤਾ। ਨਿਮਾਣਾ ਜਿਹਾ ਗੰਗੂ ਆਪਣੇ ਬੱਚਿਆਂ ਤੇ ਘਰਵਾਲੀ ਨੂੰ ਲੈ ਕੇ ਸੋਚਿਆ ਕਿਧਰ ਜਾਵਾਂ, ਜੰਗਲ ਹੀ ਚਲਾ। ਜਿਸ ਸ਼ਹਿਰ ਚ ਰਾਜ ਕੀਤਾ ਹੋਵੇ ਅੱਜ ਮੇਰੀ ਇਹ ਦਿਸ਼ਾ, ਕੋਲ ਕੁਝ ਵੀ ਨਹੀਂ। ਇੱਕ ਦਿਨ ਬੀਤਿਆ, ਦੂਜਾ ਦਿਨ, ਤੀਜਾ ਦਿਨ, ਮਸੂਮ ਬੱਚਿਆਂ ਵੱਲ ਵੇਖ ਕੇ ਮੈਨੂੰ ਤਰਸ ਆਇਆ, ਉਹ ਪਾਪੀ ਮਨ, ਚੱਲ ਸ਼ਹਿਰ ਵਿੱਚ ਕੋਈ ਮਿਹਨਤ ਮਜ਼ਦੂਰੀ ਕਰ, ਇਹਨਾਂ ਬੱਚਿਆਂ ਨੂੰ ਕੁਝ ਖਾਣ ਵਾਸਤੇ ਲਿਆ ਕੇ। ਕਰਤੂਤਾਂ ਤੇਰੀਆਂ ਹਨ, ਮਾਲ ਦਾ ਇਹ ਪੈ ਭੁਗਤੇ। ਸ਼ਹਿਰ ਵਿੱਚ ਆ ਗਿਆ, ਤੁਰਿਆ ਜਾਂਦਾ ਸਾ। ਅੱਗੇ ਹਲਵਾਈ ਦੀ ਦੁਕਾਨ ਕਿਸੇ ਨੇ ਮਠਿਆਈ ਲੈ ਕੇ ਖਾਧੀ ਤੇ ਦੋਨਾਂ ਸੁੱਟ ਦਿੱਤਾ। ਮੈਂ ਦੂਰੋਂ ਤੱਕਿਆ, ਦੋ ਬੱਚਿਆਂ ਨੇ ਆ ਕੇ ਦੋਨੇ ਨੂੰ ਪਕੜ ਲਿਆ। ਇਹ ਕਹਿੰਦਾ ਇਹਦੇ ਵਿੱਚ ਜੋ ਕੁਛ ਲੱਗਾ ਮੈਂ ਖਾਣਾ, ਦੂਜਾ ਕਹਿੰਦਾ ਮੈਂ ਖਾਣਾ। ਉਹ ਕਹਿੰਦਾ ਤਿੰਨ ਦਿਨ ਹੋ ਗਏ ਮੈਨੂੰ ਕੁਝ ਵੀ ਮਿਲਿਆ, ਮੈਂ ਇਹਦੇ ਜੋ ਕੁਛ ਹੈ ਉਹ ਖਾਣਾ। ਦੂਜਾ ਕਹਿੰਦਾ ਮੈਨੂੰ ਵੀ ਤਿੰਨ ਦਿਨ ਹੋ ਗਏ। ਬੱਚਿਆਂ ਦੀ ਹਾਲਤ ਨੂੰ ਤੱਕ ਕੇ ਉਹਨਾਂ ਦੀ ਆਵਾਜ਼ ਨੂੰ ਸੁਣੇ ਮੇਰਾ ਦਿਲ ਥੰਮ ਗਿਆ। ਮੈਨੂੰ ਆਪਣੇ ਬੱਚੇ ਯਾਦ ਆਏ। ਪਰ ਜੀ ਕੀ ਪੁੱਛਦੇ ਹੋ, ਜਿਸ ਵੇਲੇ ਮੈਂ ਨੇੜੇ ਆਇਆ ਕੀ ਆ ਕੇ ਤੱਕਿਆ, ਉਹ ਮੇਰੇ ਬੱਚੇ ਸਨ। ਆਖੋ ਤਰੀਕ ਛੱਤੀ ਪਦਾਰਥ ਖਾਣ ਵਾਲਿਆਂ ਦੀ ਅੱਜ ਇਹ ਹਾਲ। ਸੋਚਿਆ ਮਨ ਇਸ ਜ਼ਿੰਦਗੀ ਨਾਲੋਂ ਮਰ ਜਾਣਾ ਚਾਹੀਦਾ। ਹਾਰ ਕੇ ਨਦੀ ਤੇ ਪਹੁੰਚਿਆ, ਛਾਲ ਮਾਰ ਕੇ ਮਰਨਾ ਚਾਹੁੰਦਾ ਸਾਂ, ਪਰ ਮਰਨਾ ਬੜਾ ਕਠਿਨ। ਦੂਰੋਂ ਭੱਜ ਕੇ ਇੱਕ ਵੀ ਆਇਆ, ਨਦੀ ਤੇ ਖੜੋ ਗਿਆ ਦੂਜੀ ਵੇਰੀ, ਫਿਰ ਹੁਣ ਤੀਜੀ ਵੇਰੀ ਧਈਆ ਕਰਕੇ ਆਇਆ ਸਾਂ ਕਿ ਛਾਲ ਮਾਰ ਕੇ ਮਰ ਜਾਣਾ ਹੈ। ਪਰ ਅਚਾਨਕ ਹੀ ਤੁਹਾਡੇ ਸੋਹਣੇ ਹੱਥ ਨੇ ਮੇਰੀ ਬਾਹ ਫੜ ਲਈ, ਤਾਂ ਮੈਨੂੰ ਛੱਡ ਦਿਓ, ਮੈਨੂੰ ਮਰ ਜਾਣ। ਉਹ ਪਿਆਰੀ ਸਾਹਿਬ ਸੰਗਤ, ਇਹ ਬਖਸ਼ੀ ਰੂਹ ਕੌਣ ਸੀ? ਕੋਈ ਪਿਆਰ ਵਾਲਾ ਗੁਰਸਿੱਖ ਜੋ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹਦਾ, ਗੁਰੂ ਗੁਰੂ ਜਪਦਾ। ਪਿਆਰੇ ਆ ਗੰਗਾ ਰਾਮਾ, ਇਸ ਤਰ੍ਹਾਂ ਨਾ ਮਰ, ਇਹ ਮਰਨਾ ਕੋਈ ਜਾਇਜ਼ ਨਹੀਂ। ਕਬੀਰ ਜੀ ਨੇ ਲਿਖਿਆ ਮੋਹ ਮਰਨੇ ਕਾ ਚਾਹੋ ਹੈ, ਮਰੋ ਤੋ ਹਰ ਕੇ ਦੁਆਰ, ਸੇਵਾ ਕਰ ਦੇਸ਼ ਤੇ ਕੌਮ ਵਾਸਤੇ ਕੁਰਬਾਨੀ ਦੇ, ਉਹ ਮਰਨਾ ਪ੍ਰਵਾਨ। ਪਰ ਗੰਗਾ ਰਾਮ, ਮਾਇਆ ਵਾਸਤੇ ਤੂੰ ਮਰਦਾ, ਤੂੰ ਮੇਰੇ ਨਾਲ ਚੱਲ ਜੀ, ਮੈਨੂੰ ਕਿੱਥੇ ਲੈ ਜਾਓਗੇ, ਮੇਰੀ ਤਾਂ ਕੋਈ ਥਾਂ ਨਹੀਂ। ਗੁਰਸਿੱਖ ਨੇ ਕਿਹਾ ਮੈਂ ਤੈਨੂੰ ਆਪਣੇ ਗੁਰੂ ਕੋਲ ਲੈ ਚੱਲ। ਗੁਰੂ ਤੁਹਾਡਾ ਗੁਰੂ ਕੌਣ ਹੈ? ਸਿੱਖ ਨੇ ਕਿਹਾ ਨਿਵਾਣਿਆਂ ਦਾ ਮਾਣ ਮੇਰਾ ਗੁਰੂ, ਨਿਤਾਣਿਆਂ ਦਾ ਤਾਣ ਮੇਰਾ ਗੁਰੂ, ਨਿਆਸਰਿਆਂ ਦਾ ਆਸਰਾ ਗੁਰੂ, ਨਿਉਟਿਆਂ ਦੀ ਓਟ ਮੇਰਾ ਗੁਰੂ। ਗੰਗਾ ਰਾਮ ਹੈਰਾਨ ਹੋ ਗਏ, ਨਿਮਾਣਿਆਂ ਦਾ ਮਾਣ ਤੁਹਾਡਾ ਗੁਰੂ? ਕਹਿਣ ਲੱਗਾ ਮੈਂ ਨਹੀਂ ਮੰਨਦਾ। ਕਿਉਂ? ਗੰਗਾ ਰਾਮ ਕਹਿਣ ਲੱਗਾ ਮੇਰੇ ਵਰਗਾ ਵੀ ਕੋਈ ਨਿਮਾਣਾ ਹੈ, ਤੇ ਜੇ ਮੈਨੂੰ ਮਾਣ ਨਹੀਂ ਮਿਲਿਆ ਤਾਂ ਮੇਰੇ ਵਾਸਤੇ ਕਾਹਦਾ ਤੁਹਾਡਾ ਗੁਰੂ? ਲੇਕਿਨ ਇਹ ਕਿਹਾ ਤਾਂ ਹੀ ਉਹ ਤਾਂ ਤੈਨੂੰ ਕਹਿੰਦਾ ਨਾਲ ਮੇਰੇ ਗੁਰੂ। ਤੁਹਾਡੇ ਗੁਰੂ ਦਾ ਨਾਮ ਕੀ ਹੈ? ਸਿੱਖ ਨੇ ਪਿਆਰ ਨਾਲ ਕਿਹਾ ਗੰਗਾ ਰਾਮ। ਮੈਂ ਤੀਜਾ ਗੁਰੂ ਨਾਨਕ, ਧੰਨ ਗੁਰੂ ਅਮਰਦਾਸ ਸਾਹਿਬ ਜੀ। ਤੁਸੀਂ ਵੀ ਆਖੋ ਧੰਨ ਗੁਰੂ ਅਮਰਦਾਸ ਸਾਹਿਬ। ਗੁਰੂ ਕੋਲ ਚਾਹ ਜਿੱਥੋਂ ਸਾਰੀਆਂ ਦਾਤਾਂ ਮਿਲ, ਦੋਵੇਂ ਤੁਰ ਪਏ, ਪਹੁੰਚ ਗਏ ਕਿੱਥੇ? ਸ੍ਰੀ ਗੋਇੰਦਵਾਲ ਸਾਹਿਬ। ਸ੍ਰੀ ਗੋਇੰਦਵਾਲ ਸਾਹਿਬ ਜੀ ਕਾ ਦੇ ਅੰਦਰ ਕੇ ਪਿਆਰੀ ਸਾਧ ਸੰਗਤ ਬੋਲੋ ਸਤਿਨਾਮ। ਤੀਜੇ ਪਾਤਸ਼ਾਹ ਦਾ ਦਰਬਾਰ ਸਜੇ, ਸੰਗਤਾਂ ਜੁੜੀਆਂ ਹਨ, ਕੀਰਤਨ ਹੋ ਰਿਹਾ, ਗੰਗਾ ਰਾਮ ਨੇ ਦਰਸ਼ਨ ਹੀ ਕੀਤੇ ਨੇ, ਤਨ ਮਨ ਠਰੇ। ਉਹ ਪਿਆ ਸਿੱਖ ਨੇ ਕਿਹਾ ਗੰਗਾ ਰਾਮ ਜਾਗਦੀ ਜੋਤ ਮੇਰਾ ਗੁਰੂ ਹੈ, ਅੰਤਰਗਾਮੀ ਹੈ। ਹੁਣ ਤੈਨੂੰ ਮਾਇਆ ਚਾਹੀਦੀ ਹੈ ਨਾ? ਇੱਥੇ ਬਾਉਲੀ ਸਾਹਿਬ ਦੀ ਸੇਵਾ ਹੋ ਰਹੀ, ਦੋ ਤਰ੍ਹਾਂ ਦੀ ਸੇਵਾ ਇੱਥੇ ਹੈ, ਇੱਕ ਨਿਸ਼ਕਾਮ ਤੇ ਇੱਕ ਸਾਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਕੀਤੀ ਜਾਏ, ਜਿਹੜੇ ਇੱਥੇ ਕਰਦੇ ਹਨ ਉਹਨਾਂ ਨੂੰ ਅਠਿਆਨੀ ਰੋਜ਼ ਮਿਲਦੀ ਤੇ ਦੋਵੇਂ ਦਾ ਪ੍ਰਸ਼ਾਦਾ ਲੰਗਰ, ਤੇ ਕਈ ਐਸੇ ਵੀ ਪਿਆਰ ਵਾਲੇ ਗੁਰਮੁਖ ਹਨ ਜਿਹੜੇ ਨਿਸ਼ਕਾਮ ਸੇਵਾ ਕਰਦੇ। ਹੁਣ ਇਹ ਤੇਰੀ ਮਰਜ਼ੀ, ਚਾਹੇ ਸਾਕਾਮ ਸੇਵਾ ਕਰ ਚਾਹੇ ਨਿਸ਼ਕਾਮ। ਸਾਕਾਮ ਸੇਵਾ ਕਿਸੇ ਕਾਮਨਾ ਨਾਲ ਪੂਰੀ ਹੋ ਜਾਂਦੀ, ਪਰ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ ਉਹਨਾਂ ਨੂੰ ਕੀ ਮਿਲਦਾ ਹੈ? ਯਾਰੀ ਸਾਧ ਸੰਗਤ, ਸਾਕਾਮ ਸੇਵਾ ਵੀ ਕਦੇ ਜ਼ਾਇਆ ਨਹੀਂ ਜਾਂਦੀ। ਜੋ ਗੁਰਮੁਖ ਤਨ ਮਨ ਧਨ ਨਾਲ ਗੁਰੂ ਕਰਦੀ ਸੇ। ਗੁਸਾਈ ਤੁਲਸੀ ਦਾਸ ਜੀ ਨੇ ਲਿਖਿਆ ਨਾ, ਤੁਲਸੀ ਦੇਰ ਨਾ ਕੀਜੀਏ ਭਜੀਏ ਨਾਮ ਸੁਜਾਏ, ਲੋਕ ਮਜੂਰੀ ਦੇਤ ਹੈ ਕਿਉਂ ਰਾਖੇ ਭਗਵਾਨ। ਕਿਸੇ ਬੰਦੇ ਦਾ ਕੰਮ ਕਰੀਏ ਵੀ ਮਜੂਰੀ ਦੇ, ਤੇ ਰੱਬ ਕਿਵੇਂ ਰੱਖ ਲਏਗਾ, ਭਗਵਾਨ ਕਿਵੇਂ ਰੱਖੇਗਾ। ਪਾਣੀ ਜੀ ਲਿਖਿਆ, ਜਾ ਕੇ ਸਿਮਰਨ ਸਭ ਕੁਛ ਪਾਈਏ ਤੇ ਬਿਰਤੀ ਕਿਸੇ ਦੀ। ਜਿਹੜਾ ਗੁਰਮੁਖ ਇੱਕ ਨੂੰ ਵੀ ਗੁਰੂ ਵੱਲ ਰੱਖਦਾ ਹੈ ਉਹਦਾ ਫਲ ਵੀ ਜ਼ਰੂਰ ਮਿਲਦਾ। ਬਾਬਾ ਜੀ ਤੋਂ ਬਦਲ ਕਰਦੇ ਸਨ, ਜੇ ਗੁਰੂ ਦੇ ਪਿਆਰ ਦਾ ਫੁਰਨਾ ਹੀ ਬਣਾ ਲਈਏ ਨਾ, ਤਾਂ ਉਹਦੀ ਵੀ ਉਹਦੇ ਬਦਲ ਵੀ ਬਖਸ਼ ਚੰਗਾ ਰਾਮਾ ਉਹਨੇ ਤੇਰੀ ਮਰਜ਼ੀ, ਕਿਹੜੀ ਸੇਵਾ ਕਰਨਾ ਚਾਹੁੰਦੇ। ਸੋਚਣ ਲੱਗ ਗਿਆ ਅਠਿਆਨੀ ਰੋਜ਼ ਵਾਲੀ ਸੇਵਾ ਕਰ, ਪਰ ਜਿਹਨੇ ਲੱਖਾਂ ਗਿਣੇ ਉਹਨਾਂ ਦੇ ਵਾਸਤੇ ਅਠਾਨੀ ਕੀ ਚੀਜ਼। ਖਿਆਲ ਆਇਆ ਚਲੋ ਮਨਾ ਨਿਸਕਾਮ ਸੇਵਾ ਕਰ, ਸਿੱਧਾ ਲੰਗਰ ਚ ਆ ਗਿਆ। ਗੰਗਾ ਰਾਮ ਲਾਹੌਰ ਦੇ ਰਹਿਣ ਵਾਲਾ ਹੈ, ਸੇਠ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਲੰਗਰ ਜੂਠੇ ਪਾਂਡੇ ਪਿਆ ਮਾਰੀ ਸੇਵਾ ਕਰਦੇ ਹਾਂ। ਇੱਕ ਮਹੀਨਾ ਬੀਤ ਗਿਆ, ਦੋ ਮਹੀਨੇ, ਤਿੰਨ ਮਹੀਨੇ, ਪਰ ਕਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆ ਕੇ ਨਹੀਂ ਪੁੱਛਿਆ ਤੂੰ ਕੌਣ ਹੈ, ਕੀ ਸੇਵਾ ਕਰਦਾ, ਕਿਸ ਵਾਸਤੇ ਕਰ। ਪਰ ਗੰਗਾ ਰਾਮ ਮਨ ਨੂੰ ਸਮਝਾਉਂਦਾ, ਮਨ ਗੁਰੂ ਅੰਤਰ ਜਾਮੀ ਤੂੰ ਲਗਾ ਰਹਿ, ਜੇ ਗੁਰੂ ਘਰ ਦੀ ਸੇਵਾ ਮਿਲੀ ਹੈ ਤਾਂ ਤੂੰ ਕਰੀ। ਗੰਗਾ ਰਾਮ ਨਾਲੇ ਜੂਠੇ ਭਾਂਡੇ ਮਾਂਜਦਾ ਰਹਿੰਦਾ ਹੈ ਤੇ ਨਾਲੇ ਫਿਰਦਾ ਰਹਿੰਦਾ।

ਸੇਵਾ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮੇਰਾ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਖਾ ਗੰਗਾ ਰਾਮ ਦੇ ਕੋਲ ਆ ਕੇ ਖਾ। ਗੰਗਾ ਰਾਮਾ ਕੀ ਵਿਆਹ ਕਰਦਾ, ਜਦੋਂ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਲੱਗਾ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੇ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਏ? ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਸੀ ਕਾਲ ਨਾ ਜਾ ਸਿੰਘੋ, ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਹਾਂ, ਇਹ ਗੁਰੂ ਨਾਨਕ ਦਾਦਾ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ, ਮਹਾਰਾਜ ਜੋ ਮੰਗਾਂ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵਾਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਤਾ ਸੀ, ਕੀ ਚਾਹੁੰਦਾ ਹੈ? ਗੰਗਾ ਰਾਮ ਨੇ ਕਿਹਾ, ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦਿਓ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾਤ ਹੈ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ ਹਜ਼ੂਰ ਕਹਿੰਦੀ, ਚਲਾ ਜਾ ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਗੰਗਾ ਰਾਮ ਦਿੱਲੀ ਆ ਗਈ, ਕੋਈ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਣਾ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਬਹਿ ਗਏ। ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਿਆ, ਇਹਦੇ ਕੋਲ 1000 ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕਦੇ। ਪਠਾਨ ਬੜਾ ਹੈਰਾਨ ਹੋਏ, ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ? ਸਾਰੇ ਸ਼ੋਹਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ

ਇਹ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ ਹੈ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ, ਪਠਾਣ ਉਹਦੇ ਕੋਲ ਆ ਗਿਆ। ਇਧਰ ਗੰਗਾ ਰਾਮ ਗੋਡੀਆਂ ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ ਸਿਰ ਚੁੱਕੇ। ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਰ ਦੀ ਉਂਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਾਹ, ਲੱਖ ਮੋਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌਡੀ ਨਹੀਂ। ਕਿਆ ਲਾਇਆ? ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦਿਸ਼ਟਾਂਤ ਦੁਆਰਾ ਪ੍ਰੇਰਣਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ, ਲੱਖ ਮੋਰ ਦੀ ਉਂਡੀ ਕਰਦੇ ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ ਕਿਹਦੇ ਨਾਂ ਦੀ, ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ ਅੱਗੇ ਜਾ ਕੇ ਮਿਲੇ। ਕਿਉਂ ਖਾਨ, ਦਿੱਲੀ ਤੋਂ ਆਏ? ਪਠਾਨ ਬੜਾ ਹੈਰਾਨ ਹੋ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ। ਅਦੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਰ ਦੀ ਹੁੰਦੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ ਉਹ ਅਸੀਂ। ਪਠਾਨ ਖੁਸ਼ ਹੋ ਗਿਆ, ਅੱਗੇ ਜੀ ਸਾਹਿਬ ਜੀ ਤੁਰ ਪਏ। ਪਿੱਛੇ ਪਿੱਛੇ ਪਠਾਨ ਸਜੀ ਦੁਕਾਨ ਤੇ ਸਤਿਗੁਰੂ ਜੀ ਲੈ ਗਏ, ਲੱਖ ਮੋਰੇ ਨੂੰ ਗਿਣ ਕੇ ਦੇ ਦਿੱਤੇ। ਪਠਾਨ ਤੁਰ ਪਿਆ, ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅੱਗੇ ਕਦੇ ਨੀ ਵੇਖਿਆ। ਆਖੋ ਸੀ, ਪਤਾ ਨੀ ਇਹ ਇਨਸਾਨ ਸੀ ਕਿ ਕੋਈ ਫਰਿਸ਼ਤਾ। ਇਹਦੇ ਦਰਸ਼ਨਾਂ ਵਿਚ ਬੜਾ ਆਨੰਦ ਸੀ, ਬੋਲ ਚਾਲ ਬੜਾ ਚੰਗਾ, ਮੇਰੇ ਮਨ ਦੀਆਂ ਬੁੱਝਣ ਵਾਲਾ ਸੀ, ਚਲੋ ਫਿਰ ਇੱਕ ਵਾਰੀ ਦਰਸ਼ਨ ਕਰੀਏ। ਪਠਾਨ ਫਿਰ ਜਿਸੇ ਨੇ ਪਰਦ ਕੇ ਵਾਪਸ ਆਇਆ, ਕੀ ਤੱਕਦਾ ਹੈ, ਨਾ ਦੁਕਾਨ ਹੈ ਨਾ ਦੁਕਾਨਦਾਰ ਹੈ। ਆਖੋ ਸ੍ਰੀ ਸੇਵਕ ਕੋ ਨਿਗਦੀ ਹੋਏ, ਪਰ ਸੇਵਕ ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੇ, ਜੇ ਜੇ ਕਾਜ ਕਿਰਤ ਸੇਵਕ ਕੀ, ਤਾਂ ਤਾਂ ਉੱਠ ਪਾਵੇ, ਸੇਵਕ ਕੋ ਨਿਗਦੀ ਹੋਏ। ਇਧਰ ਲੱਖ ਮੋਰ ਗੰਗਾ ਰਾਮ ਕੋਲ ਆ ਗਈ, ਬਿਜਨਸਮੈਨ ਤਾਂ ਅੱਗੇ ਬੜਾ ਸੀ, ਜੋ ਵਪਾਰ ਕੀਤਾ ਅੱਗੇ ਨਾਲੋਂ ਵੀ ਵੱਡਾ ਸੇ, ਸਾਰੇ ਸ਼ਹਿਰ ਵਿਚ ਗੰਗਾ ਰਾਮ ਫਰਮਾ ਪਈਆਂ ਚੱਲਦੀ। ਇਧਰ ਤੀਜੇ ਪਾਤਸ਼ਾਹ ਦੇ ਦਰਬਾਰ ਚ ਇੱਕ ਬੁੱਢਾ ਬ੍ਰਾਹਮਣ ਆ ਗਿਆ, ਹੱਥ ਜੋੜੇ ਪਾਤਸ਼ਾਹ ਮੇਰੇ ਉੱਤੇ ਵੀ ਕਿਰਪਾ ਕਰੋ। ਅਦੂਰ ਕਹਿਣ ਲੱਗੇ ਬ੍ਰਾਹਮਣ ਦੇਵਤਾ ਕੀ ਚਾਹੁੰਦੇ ਪਾਤਸ਼ਾਹ, ਘਰ ਵਿਚ ਕਨੇ ਨੌਜਵਾਨ ਹੋ ਚੁੱਕੀ, ਕੋਲ ਸਮਰੱਥਾ ਨਹੀਂ, ਆਪ ਕੁਛ ਮਦਦ ਕਰੋ ਤੇ ਇਹ ਪਾਰਾ ਸਿਰ ਤੋਂ ਲਾ ਦੇ। ਜਿਹਨਾਂ ਘਰਾਂ ਵਿਚ ਬੱਚੀਆਂ ਤੈਨੂੰ 500 ਰੁਪਈਆ ਮਿਲ ਸਕੇ, ਮਹਾਰਾਜ ਹੁਕਮ ਕਰੋ। ਅਦੂਰ ਕਹਿਣ ਲੱਗੇ ਸਾਡਾ ਗੁਮਾਸਤਾ ਰਹਿੰਦਾ ਹੈ ਗੰਗਾ ਰਾਮ ਸੇਠ ਦਿੱਲੀ, ਉਹਦੇ ਨਾਂ ਦੀ 500 ਦੀ ਹੁੰਡੀ ਕਰ ਦਿੰਦੇ ਜਾ ਕੇ ਉੱਥੋਂ ਲੈ ਲੈ। ਬ੍ਰਾਹਮਣ ਨੇ ਕਿਹਾ ਸੱਤ ਹੁੰਡੀ ਲੈ ਕੇ ਤੁਰ ਪਿਆ, ਦਿੱਲੀ ਪਹੁੰਚਿਆ, ਪੁੱਛਦਾ ਪਛਾਂਦਾ ਸੇਠ ਗੰਗਾ ਰਾਮ ਅੱਗੇ ਕੀ ਸਿਲਸਿਲਾ, ਉਸੇ ਤਰ੍ਹਾਂ ਦਰਬਾਰ ਖੜੋਤਾ ਸੀ, ਅੰਦਰ ਮੁਨੀਮ ਵਹੀਆਂ ਲੈ ਕੇ ਵੇਖੀਆ, ਬੜੇ ਸਾਰੇ ਗੱਦੇ ਉੱਤੇ ਸੇਠ ਗੰਗਾ ਰਾਮ ਬੜੇ ਟੌਰ ਨਾਲ ਬੈਠਾ ਹੋਇਆ, ਲੈਣ ਦੇਣ ਹੋ ਰਹੇ। ਬ੍ਰਾਹਮਣ ਅੰਦਰ ਜਾਣ ਲੱਗਾ, ਦਰਬਾਰ ਨੇ ਰੋਕਿਆ, ਠਹਿਰ ਜਾ, ਕੋਈ ਮੰਗਤਾ ਹੈ? ਕਹਿਣ ਲੱਗਾ ਮੰਗਤਾ ਨਹੀਂ, ਅੰਦਰ ਕਿਉਂ ਜਾਂਦਾ, ਸੇਠ ਨੂੰ ਮਿਲਣਾ, ਕਿਉਂ, ਮੇਰੇ ਕੋਲ ਹੁੰਦੀ। ਦਰਬਾਰ ਨੇ ਪੰਡਿਤ ਦੇ ਮੂੰਹ ਵੱਲ ਵੇਖਿਆ, ਕਹਿਣ ਲੱਗਾ ਠਹਿਰ। ਅੰਦਰ ਗਿਆ, ਗੰਗਾ ਰਾਮ ਨੂੰ ਜਾ ਕੇ ਕਿਹਾ ਮਹਾਰਾਜ ਇਹ ਗਰੀਬੜਾ ਜਿਹਾ ਆਦਮੀ ਹੈ ਤੇ ਉਹ ਤੁਹਾਨੂੰ ਮਿਲਣਾ ਚਾਹੁੰਦਾ ਤੇ ਨਾਲ ਕਹਿੰਦਾ ਵੀ ਮੇਰੇ ਕੋਲ ਹੁੰਦੀ ਵੀ। ਗੰਗਾ ਰਾਮ ਨੇ ਸੁਣਿਆ, ਮੱਥੇ ਤੇ ਤਿਉੜੀ ਪਾ ਲਈ, ਦਰਬਾਰ ਨੂੰ ਕਿਹਾ ਅੰਦਰ ਭੇਜ ਦੇ। ਬ੍ਰਾਹਮਣ ਅੰਦਰ ਚਲਾ ਗਏ, ਆ ਬਈ ਕਿੱਦਾਂ ਹੈ? ਬ੍ਰਾਹਮਣ ਨੇ 500 ਰੁਪਏ ਦੀ ਹੁੰਦੀ ਕਿਹਨੇ ਕੀਤੀ ਹੈ? ਬ੍ਰਾਹਮਣ ਨੇ ਕਿਹਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀ ਤੇਰੇ ਨਾਲ। ਸੋਚ ਸੋਚ ਕੇ ਬ੍ਰਾਹਮਣ ਵੱਲ ਵੇਖ ਕੇ ਕਹਿੰਦਾ ਕਿਹੜਾ ਅਮਰਦਾਸ? ਆਖੋ ਸ੍ਰੀ ਵਾਹਿਗੁਰੂ ਕਿਹੜਾ? ਬ੍ਰਾਹਮਣ ਨੇ ਕਿਹਾ ਗੰਗਾ ਰਾਮ ਅਮਰਦਾਸ ਨਹੀਂ, ਕਹੋ ਧੰਨ ਗੁਰੂ ਅਮਰਦਾਸ ਪਾਤਸ਼ਾਹ। ਸੋਚ, ਹਾਂ ਹਾਂ ਉਹ ਬੁੱਢਾ ਅਮਰਦਾਸ। ਆਖੋ ਸ੍ਰੀ ਵਾਹਿਗੁਰੂ ਇੱਕ ਮੋੜ ਹੈ ਪਿਆਰੀ ਸਾਹਿਬ ਸਿੰਘ ਜ਼ਿੰਦਗੀ ਦੇ ਅੰਦਰ ਆਉਂਦਾ ਹੈ, ਜਿੱਥੇ ਆ ਕੇ ਇਨਸਾਨ ਕਈ ਵਾਰੀ ਦਾਤ ਪਿਆਰੀ ਇਸ ਮੋੜ ਵਾਸਤੇ ਹੀ, ਕਿਉਂਕਿ ਆਉਂਦੇ ਹਨ ਇਸ ਵਾਸਤੇ ਹੀ ਕਿਸੇ ਮਹਾਂਪੁਰਸ਼ ਦੀ ਸੰਗਤ ਦੀ ਲੋੜ ਹੈ, ਨਹੀਂ ਤਾਂ ਆਦਮੀ ਵੱਡੇ ਵੱਡੇ ਫੇਲ ਹੋ ਜਾਂਦੇ ਨੇ। ਇਸ ਸਰਪਨੀ ਤੇ ਕੌਣ ਹੈ ਬਲੀਆ ਜਿਨ
પીશે ને મહાદેવ. અરે છલ તો કોણ બચદા ત્રેગુણ મોયા મોયા આકાશ આમ સદગુણ રાખે દે કર. બ્રાહ્મણ ને કે તન ગુરુ અમરદાસ ગંગારામ આપણે મુનિમા વલ તક દે તે કહેના ભાઈ વેખો કોઈ અમરદાસ ના લેણ દેણ આપણે નાલે હે કોઈ ખાતા. મુનિમા ને સારિયા ગયા હોલ કે સિર ફેરે તે ક્યાં શેરજી અમરદાસ ના કોઈ ખાતા નહીં. ઓ ભી કોઈ વૈયા જીને ગુરુ ના ખાતા કોઈ નહીં. આખો શેરી ઓ વૈયા ધૂરિયા ઓ ખાતે સંપૂર્ણ નહીં હન જેના પૂરે ગુરુ ના ખાતા નહીં. ગંગારામ બડી આકડ ના દેખો જી કેસે લોગ ના કોઈ લે ના કોઈ દે એવે પૈસો ભી ઉંડી. બ્રાહ્મણ ને કહ્યું ગંગારામ ગુરુ ની બક્ષિશ નું ભૂલ ગઈ આજે ડાકડ કે ભ્યા બોલતે મેં આપ તેનું તકિયા હૈ ગુરુ ને લંગરી તું જૂઠે પાડે મારી દે. આજ માયા દે ચલતા રે વિચ કૃષ્ણ વિચ તું ગુરુ નું ભૂલ ગઈ. કહેણ લગા હે તો ગુરુ પર ગુરુ દા કામ એ થોડા ભી ઉંડીયા ભેજ દેણી હૈ. આજ 500 ભર દિતા કલ 1000 ભી ઉંડી ભેજ દેવે. હું મેં માયા જાયા થોડી કરની આખો શ્રી પર ઉસ નું પતા નહીં સી કે જાયા માયા તો ઓ હુંદી હૈ જેડી બુરે પાસે લગે શરાબા કફાફા ચ લગતી ભેડે કમ્મા ચ લગતી હૈ જેડી ગુરુ નાનક મેં લેખે લગ રહી હૈ તો સફલ હો રહી. ગુસાઈ તુલસીદાસ જી ને લિખ્યા હૈ ના માયા હૈ તો ભાત કી દોડું ચલાવે રહા એક લે જાવે નર્ક કો એક સ્વર્ગ દેવે. બુરે પાસે લાવ નરકા ના બુઆ ખોલ દી હૈ ગુરુ નાનક ને લેખે લાવ ગુરુ નાનક નાલ જોડ દે. બાબા જી વચન કરદે સર પર આજકલ બાબે વાલ કિસે વિરલે દી લગતી હૈ બાબર વાલ બહુ તેજી લગ લાખ રૂપિયા ટેક્સ તો દેને માંગે પર જે બાબે વાલ લાડી હોય તજી 1000 રૂપિયા લે આખો શ્રી હોય. પર નહીં બાબા જી વચન કરદે સર માયા મિલ જાણી કોઈ વડી ચીજ માયા મિલ જાણી એ કોઈ વડી ચીજ નહીં. પર માયા નું ગુરુ ને લેખે લાણા હૈ ગુરુ દી વખત કિસે ભાગણ વાળે દી લગતી પર માયા લગતી જરૂર. અગેની પુરુષ એનું સામ સામ કે રખદા હૈ પર જિસ તરહ પાણી ચલતા રહેતા હૈ ઇસે તરહ માયા ભી ચલતી રહે. એક પાસે બંધ લાઓગે પાણી દૂજે પાસે ચલેગા ત્રીજે પાસે. ઇસે તરહ જે કોઈ આદમી ચંગે પાસે માયા નું નહીં લાવેગા તો બાબાજી વચન કરદે સન ફિર ડાક્ટર લે જાણગે આખો શરીર એને તો ચલને હી એસે રોગ લગ જાંદે જિના દા ના સુણ કે શરીર તો પડ. બાબાજી વચન કરદે સન વકીલ લે જાણગે મુકદમા પે ગયા બસ ચોર ચુકે લે જાય. પર પાગણ વાળે ગુરસિખ જો ગુરુ નાનક ની દીતી હોય રાત ગુરુ નાનક દે દેખી માયા માડી નહીં. એ સારા ડંબર માયા માયા નહીં હૈ જો ગુરુમુખ પ્રવાર થી બાબાજી ને મહાન બક્ષી કીધી રાજ જોગ બક્ષી હૈ. પર એ માયા ગુરુ ના જાય. પર કૈયાનું માયા ડંગ ભી લેંદી હૈ માયા હોય કેના વાસ્તે નાગરી હૈ જિના નું ગુરુ બોલ જવાબ દે દીધા. બિચારા બ્રાહ્મણ વાપસ આયા સાહેબા દે દરબાર ચ મથા ટેકયા રો પ્યા. કહેણ લગા મહારાજ હજુર કહેણ લગે સુના મિલ ગયા 500 રૂપિયા. રો કે કહેણ લગા મહારાજ જે તુહાડા ગંગારામ ના કોઈ લેણ દેણ નહીં સી તો મેનું ક્યાં ઇતની દૂર ગઈ. હજુર કહેણ લગે નહીં મિલ્યા પૈ મહારાજ તો અહંકાર જ બોલતા. હજુર કહેણ લગે કોઈ સાહેબ દી ચાદર દી બકલ માર કે દેખે ਸੱਜਾ ਹੱਥ ਕੱਢਿਆ ਤੇ ਇਸ ਤਰ੍ਹਾਂ ਕਰਕੇ ਮੁੱਠੀ ਮੀਟ ਕੇ ਜੇਬ ਚ ਪਾ ਲਈ ਤੇ ਕਹਿਣ ਲੱਗੇ ਅੱਗੇ ਤਾਂ ਸਾਡਾ ਗੰਗਾ ਰਾਮ ਨਾਲ ਲੈਣ ਦੇਣ ਸੀ ਗੁਰੂ ਨਾਨਕ ਸੀ ਸਾ ਤੇ ਗੰਗਾ ਰਾਮ ਸੀ ਕੁਮਾਸਤਾ ਜੋ ਆਪ ਪਿਆ ਕਹਿੰਦਾ ਤਾਂ ਅੱਜ ਤੂੰ ਲੈਣ ਦੇਣ ਕੋਈ ਤੇ ਜਿਸ ਤਰ੍ਹਾਂ ਬਟਨ ਉੱਪਰ ਕਰ ਦਈਏ ਫੌਰਨ ਹਨੇਰਾ ਹੋ ਜਾਂਦਾ ਹੈ. ਇਸੇ ਤਰ੍ਹਾਂ ਪਿਆਰੀ ਸਾਧ ਸੰਗਤ ਸਾਹਿਬਾ ਨੇ ਜਿਸੇ ਨੇ ਬਖਸ਼ਣ ਵਾਲਾ ਬਖਸ਼ਿਸ਼ ਵਾਲਾ ਬਟਨ ਜਿਹੜਾ ਸੀ ਉੱਪਰ ਕੀਤਾ ਫਿਰ ਉਸੇ ਤਰ੍ਹਾਂ ਘਾਟੇ ਆਖੋ ਸ੍ਰੀ ਹੈ. ਸਤਿਗੁਰ ਸੇਤੀ ਗਣਤ ਜੋ ਰੱਖੇ ਹਰ ਪਲਤ ਸਭ ਤਿਸਦਾ ਗਿਆ ਨਿਤ ਝਈਆਂ ਪਾਵੇ ਚੱਕੂ ਸੁੱਟੇ ਚਖਦਾ ਚਖਦਾ ਉਹ ਚੜ ਪਿਆ ਨਿਤ ਉਪਾਵ ਕਰੇ ਮਾਇਆ ਧਰਮ ਕਾਰਨ ਅਗਲਾ ਤਨ ਵੀ ਉੱਡ ਗਿਆ. ਕਿਆ ਉਹ ਖੱਟੇ ਕਿਆ ਉਹ ਖਾਵੇ ਜਿਤ ਅੰਤਰ ਸਹਿਸਾ ਦੁੱਖ ਪਿਆ ਨਿਰਵੈਰਾਂ ਨਾਲ ਜੋ ਵੈਰ ਰਚਾਏਂਦੇ ਤਾਪ ਜਗਤੇ ਕਾ ਤਿਨ ਸਿਰ ਲਿਆ ਉਹਨਾਂ ਅੱਗੇ ਪਿੱਛੇ ਧੋਈ ਨਾਹੀਂ ਜਿਨ੍ਹਾਂ ਅੰਦਰ ਨਿੰਦਾ ਮੋਹਮ ਪਿਆ. ਹਜ਼ੂਰ ਕਹਿੰਦੇ ਨੇ ਜੇ ਉਹ ਸੋਨੇ ਨੂੰ ਅਸਲਾਵੇ ਤਾਂ ਕਿਉਂ ਦੇਤੀ ਉਹ ਮਾਲਕ ਦੀ ਮਿਹਰ ਨਾ ਹੋਵੇ ਤਾਂ ਸੋਨਾ ਮਿੱਟੀ ਹੋ ਜਾਂਦਾ. ਜੇ ਬਖਸ਼ਿਸ਼ ਦਾ ਬੂਹਾ ਖੁੱਲਾ ਹੋਵੇ ਤਾਂ ਮਿੱਟੀ ਸੋਨਾ ਕੰਗਾਲ ਹੋ ਗਿਆ ਫਿਰ ਗੰਗੂ ਬਣ ਗਿਆ. ਫਿਰ ਮੈਂ ਦਰ ਦਰ ਠੋਕਰਾ ਖਾਂਦਾ ਸੋਚਿਆ ਹੁਣ ਕਿੱਧਰ ਜਾਵਾਂ ਖਿਆਲ ਆਇਆ ਮਨਾ ਤੂੰ ਤਾਂ ਗੁਰੂ ਤੂੰ ਆਪਣੇ ਆਪ ਨੂੰ ਤੋੜਿਆ ਤੂੰ ਤਾਂ ਗੁਰੂ ਤੂੰ ਬੇਮੁਖ ਹੋਇਆ ਹੈ ਪਰ ਗੁਰੂ ਬਖਸ਼ਣ ਦਾ ਫਿਰ ਗੁਰੂ ਬੋਲ
ਜਿੰਦਵਾਲ ਸਾਹਿਬ ਆ ਗਿਆ, ਸਾਹਿਬਾਂ ਦੇ ਮੱਥੇ ਨਹੀਂ ਲੱਗਾ, ਸਿੱਧਾ ਲੰਗਰ ਚ ਪਹੁੰਚ, ਫਿਰ ਸੇਵਾ ਸ਼ੁਰੂ ਕਰ। 6 ਮਹੀਨੇ ਫਿਰ ਸੇਵਾ ਕੀ ਸਾਹਿਬ ਜੀ, ਫਿਰ ਅੱਜ ਲੰਗਰ ਚ ਆ ਗਏ। ਉਹ ਗੰਗਾ ਰਾਮ ਤੈਨੂੰ ਤਾਂ ਸੇਠ ਬਣਾਇਆ ਸੀ, ਇੱਥੇ ਕਿਸ ਤਰ੍ਹਾਂ? ਹੁਣ ਚਰਨਾਂ ਤੇ ਪੈ ਕੇ ਰੋਣ ਲੱਗ ਗਿਆ। ਹੈ ਪਾਤਸ਼ਾਹ ਤੂੰ ਦੇਵੋ ਸਭ ਕੁਝ ਦਇਆਧਾਰ, ਮੈਂ ਕਿਰਤ ਕਰ, ਤੇਰੀਆਂ ਦਾਤਾਂ ਨੂੰ ਪਾ ਕੇ ਤੈਨੂੰ ਭੁੱਲ ਗਿਆ ਸਾਂ, ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮਾ ਰੋ ਨਾ, ਤੋ 6 ਮਹੀਨੇ ਮੇਰੇ ਸਿੱਖਾਂ ਦੀ ਫਿਰ ਸੇਵਾ ਕੀਤੀ ਹੈ, ਇੱਕ ਵਾਰੀ ਫਿਰ ਮੰਗ ਲੈ। ਆਖੋ ਸ੍ਰੀ ਗੁਰੂ ਕਿਹਦਾ ਚੱਲੂ ਕਿਹੜੀ? ਇੱਧਰ ਗੰਗਾ ਰਾਮ ਰੋਈ ਜਾਂਦਾ ਹੈ ਤੇ ਭੁੱਲ ਮੰਗਦਾ ਮੈਨੂੰ ਬਖਸ਼। ਆਹੋ ਕਰੀਏ ਅਰਦਾਸ ਪਿਆਰੀ ਸਾਹਿਬ ਸਿੰਘ, ਗੰਗਾ ਰਾਮ ਨੇ ਵੀ ਗਲਤੀ ਕੀਤੀ, ਕਈ ਵਾਰੀ ਅਸੀਂ ਵੀ ਕਰ ਜਾਂਦੇ, ਤੋ ਬਖਸ਼ਣ ਵਾਲਾ ਕੌਣ ਹੈ? ਧੰਨ ਗੁਰੂ ਅਮਰਦਾਸ ਪਾਤਸ਼ਾਹ, ਜਾਗਵੀ ਜੋਤ ਗੁਰੂ ਬੈਠੇ ਹਨ। ਗੰਗਾ ਰਾਮ ਰੋ ਕੇ ਅਰਦਾਸ ਕਰਦਾ ਕੀ, ਆਪਾਂ ਵੀ ਕਰ ਲਈਏ ਅਰਦਾਸ, ਪਹਿਲੇ ਸੇਵ ਖੋਲੇਗਾ ਪਿੱਛੇ ਸਾਰੀ ਸੇਵਾ।

ਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ। ਜਿਸ ਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ। ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਪੂਰੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੇ। ਐ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ

ਰੋ ਰੋ ਕੇ ਚਰਨਾਂ ਨੂੰ ਸੋਚ ਪਾਤਸ਼ਾਹ ਮੈਨੂੰ ਬਖਸ਼ ਹਜ਼ੂਰ ਕਹਿਣ ਲੱਗੇ ਗੰਗਾ ਰਾਮ ਭੁੱਲ ਗਏ ਹਾਂ ਤੀਜੇ ਪਾਤਸ਼ਾਹ ਮੇਰਾ ਦੇ ਸਾਈ ਕਹਿਣ ਲੱਗੇ ਗੰਗਾ ਰਾਮਾ ਜਾ ਤੈਨੂੰ ਬਖਸ਼ ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ ਕਿਉਂਕਿ ਤੂੰ ਮੇਰੀ ਸਿੱਖਾਂ ਦੀ ਸੇਵਾ ਕੀਤੀ ਗੰਗਾ ਰਾਮ ਨੇ ਹੱਥ ਜੋੜੇ ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ ਜੋ ਤੈਨੂੰ ਚੰਗਾ ਲੱਗਦਾ ਉਹਦੇ ਹਜ਼ੂਰ ਕਹਿਣ ਲੱਗੇ ਸੀ ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ ਤੇ ਜਿਹੜੀ ਮਾਇਆ ਹੈ ਮਾਇਆ ਦਾ ਅਰਥ ਹੈ ਮੈਂ ਆਇਆ ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ ਪਾਤਸ਼ਾਹ ਕਰੋ ਬਖਸ਼ਿਸ਼ ਹਜ਼ੂਰ ਕਹਿਣਗੇ ਗੰਗਾ ਰਾਮ ਸਵਾਸ ਸਵਾਸ ਜਪਿਆ ਕਰ ਸਤਨਾਮ ਬਾਣੀ ਪੜਿਆ ਕਰ ਸਤਸੰਗ ਕਰਿਆ ਕਰ ਦਾਨ ਪੁੰਨ ਕਰਿਆ ਕਰ ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ ਤੈਨੂੰ ਵਰਗ ਲਾਏਗੀ ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ ਕੁਦਰਤ ਨੇ ਉਹਦੇ ਪਰਾਂ ਨਾਲ ਥਿੰਦਿਆਈ ਲਾਈ ਹੁੰਦੀ ਪਾਣੀ ਵਿੱਚ ਵੀ ਰਹਿੰਦੀ ਹੈ ਉੱਡ ਵੀ ਜਾਂਦੀ ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿੱਚ ਰਹਿ ਕੇ ਕਾਰੋਬਾਰ ਬਾਰਾਂ ਵਿੱਚ ਰਹਿ ਕੇ ਇਸ ਤਰ੍ਹਾਂ ਰਹਿਣਾ ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਥਿੰਦਿਆਈ ਲਾਈ ਪਾਣੀ ਦਾ ਅਸਰ ਨਹੀਂ ਹੁੰਦਾ ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸਿਧਿਆਈ ਹੈ ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ ਫਿਰ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿੱਚ ਚੜ੍ਹਵੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ ਸਤਨਾਮ ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ ਕਿਸ ਤਰ੍ਹਾਂ ਜਿਸ ਤਰ੍ਹਾਂ ਭੱਟਾਂ ਨੇ ਕੀਤੀ ਹੈ ਤੁਸੀਂ ਵੀ ਪਿਆਰ ਨਾਲ ਪੜੋ ਇਸ ਤੁਕ ਨੂੰ ਸਮਾਪਤੀ ਕਰੀਏ।

0: ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਦੇਹ ਧਿਆਏ, ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਵਸਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਰਾਏ, ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਂ ਨਿਧਿਆਵੇ ਧਾਏ, ਸਭ ਥਾਂ ਦਸਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ, ਸਭ ਥਾਂ ਹੋਏ ਸਹਾਇ, ਦਸਾਂ ਪਾਤਸ਼ਾਹਾਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਰੱਖੇ। ਬੋਲੋ ਜੀ, ਹੇ ਨਮਾਣੇ ਨਮਾਣ ਨਿਤਾਂ ਨਿਤਾਨ ਨਿ ਉੱਟ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਤੇ ਹਜ਼ੂਰ ਅਰਦਾਸ ਹੈ ਜੀ। ਗਣਤੀ ਗਣੀ ਨਾ ਛੂਟੈ ਕਤਹੂੰ ਕਾਚੀ ਦੇ ਅਣੀ, ਕਿਰਪਾ ਕਰੋ ਪ੍ਰਭ ਕਰਨੇ ਹਰ ਤੇਰੀ ਬਖਸ਼। ਵਾਹਿਗੁਰੂ ਜੀ, ਸ਼ਾਮਾਂ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ, ਪਿਆਰੇ ਹੁਕਮਨਾਮਾ ਬਖਸ਼ੋ, ਹੁਕਮਨਾਮਾ 'ਤੇ ਚੱਲਣ ਦੀ ਆਗਿਆ ਬਖਸ਼ੋ। ਵਾਹਿਗੁਰੂ ਸਾਹਿਬ ਜੀਓ, ਸਵਾਸ ਸਵਾਸ ਸਿਮਣ ਗੁਰਪ੍ਰਸਾਦ ਸ਼ਬਦ ਸੁਰਤਾ ਮੇਰੇ ਨਾਮਦਾਨ ਬਖਸ਼ਣਾ, ਬਾਕੀ ਸਮਾਂ ਤੋਂ ਮਨ ਨੂੰ ਖਾਲੀ ਕਰਕੇ ਮਨ ਨੂੰ ਨਿਮਰ ਕਰਨਾ। ਮੰਗ ਨਾ ਮੰਗ ਨੀਕਾ ਹਰ ਜਸ ਕਰਦੇ, ਅੱਖਰਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰ ਜਾਸ ਕਰਨੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰ ਨਾਮ ਚ ਧਿਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਬੋਲੇ ਸੋਨਿਹਾ, ਵਾਹਿਗੁਰੂ ਕਾ ਖਾਲਸਾ।
1: ਵਾਹਿਗੁਰੂ ਜੀ ਡੰਡੌਤ ਬੰਦਨ ਨਨਕ ਬਾਰ, ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਤੇ ਕਰ ਹੱਥ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਪਾਏ,

ਨਾਨਕ ਸਾਚ ਵਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਸੰਗਤ ਜੀ, ਜਿਨ੍ਹਾਂ ਦੇ ਨਾਲ ਛੋਟੇ ਬੱਚੇ ਹਨ, ਛੋਟੇ ਬੱਚਿਆਂ ਦੀ ਕਲਾਸ ਵੁਮੈਨਸ ਰੈਸਟ ਏਰੀਆ ਦੇ ਵਿੱਚ ਲੱਗਣ ਜਾ ਰਹੀ ਹੈ, ਸੋ ਆਪ ਬੱਚਿਆਂ ਨੂੰ ਉਹਨਾਂ ਉੱਥੇ ਭੇਜ ਸਕਦੇ ਹੋ। ਗੁਰਮੁਖ ਪਿਆਰਿਆਂ ਨੇ ਜੋ ਆਪਣੇ ਅਨੁਭਵੀ ਜੀਵਨ ਦੇ ਵਿੱਚੋਂ ਆਤਮਿਕ ਖੋਜ ਕਰਕੇ ਜੋ ਲੇਖ ਲਿਖੇ ਹਨ, ਉਹਨਾਂ ਵਿੱਚੋਂ ਜੋ ਅੱਜ ਦਾ ਟੌਪਿਕ ਹੈ ਉਹਦਾ ਸਿਰਲੇਖ ਹੈ ਜੀ, ਆਤਮ ਦੁਨੀਆ ਖੁਨਕ ਨਾਮ ਖੁਦਾਇਆ, ਕਲ ਤਾਤੀ ਠਾਂਡਾ ਹਰਨਾਉ। ਲੇਖ ਨੰਬਰ 38, ਭਾਗ ਪਹਿਲਾ। ਮਾਇਕੀ ਸੰਸਾਰ ਪੰਜ ਤੱਤਾਂ ਹਵਾ ਪਾਣੀ ਅਗਨੀ ਧਰਤੀ ਅਤੇ ਆਕਾਸ਼ ਦੇ ਮਿਲਗੋਬੇ ਤੋਂ ਰਚਿਆ ਗਿਆ ਹੈ। ਇਹਨਾਂ ਤੱਤਾਂ ਵਿੱਚੋਂ ਅਗਨੀ ਇੱਕ ਕੁਦਰਤੀ ਤੱਤ ਹੈ। ਇਹ ਅਗਨੀ ਕਈ ਕਿਸਮ ਦੀ ਮੰਨੀ ਗਈ ਹੈ। ਪਹਿਲੀ ਬਾਹਰਲੀ ਅੱਗ, ਦੂਸਰੀ ਸਰੀਰਕ ਅੱਗ, ਤੀਸਰੀ ਤੱਤ ਅਗਨੀ, ਔਰ ਫਿਰ ਮਾਨਸਿਕ ਅੱਗ। ਬਾਹਰਲੀ ਅੱਗ ਜੋ ਦਿਸਣ ਹਾਰ ਹੈ ਅਤੇ ਮਹਿਸੂਸ ਹੁੰਦੀ ਹੈ, ਜਿਸ ਤਰ੍ਹਾਂ ਕਿ ਲੱਕੜਾਂ, ਕੋਇਲੇ, ਬਿਜਲੀ, ਗੈਸ, ਤੇਲ ਆਦਿ ਦੀ ਅੱਗ, ਇਹ ਅਸੀਂ ਆਪਣੀ ਮਰਜ਼ੀ ਨਾਲ ਜਲਾ ਜਾਂ ਬੁਝਾ ਸਕਦੇ ਹਾਂ। ਦੂਸਰਾ ਸਰੀਰਕ ਅੱਗ, ਇਹ ਹਰ ਸਰੀਰ ਦੇ ਅੰਦਰ ਅਦ੍ਰਿਸ਼ਟ ਰੂਪ ਵਿੱਚ ਰਵ ਰਹੀ ਭਰਪੂਰ ਹੈ ਅਤੇ ਸਾਡੀ ਜੀਵਨ ਅਗਨੀ ਵਾਈਟਲ ਲਾਈਫ ਹੀਟ ਕਹਿਲਾਉਂਦੀ ਹੈ। ਇਸੇ ਜਠਰ ਅਗਨੀ ਨਾਲ ਮਾਂ ਦੇ ਪੇਟ ਵਿੱਚ ਬੱਚੇ ਦੀ ਪਾਲਣਾ ਹੁੰਦੀ ਹੈ। ਜਦ ਜੀਵ ਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਸਰੀਰ ਨੂੰ ਠੰਡਾ ਹੋ ਗਿਆ ਕਿਹਾ ਜਾਂਦਾ ਹੈ। ਤੀਸਰਾ ਹੈ ਤੱਤ ਅਗਨੀ, ਜਿਸ ਤਰ੍ਹਾਂ ਕਿ ਸੂਰਜ ਦੀ ਗਰਮੀ, ਧਰਤੀ ਵਿਚਲੀ ਗਰਮੀ, ਅਸਮਾਨੀ ਬਿਜਲੀ, ਬੰਬਾਂ ਦੀ ਤੱਤ ਅਗਨੀ ਆਦਿ। ਸੂਰਜ ਦੀ ਗਰਮੀ ਸਾਡੇ ਮਾਦੀ ਜੀਵਨ ਦਾ ਆਧਾਰ ਹੈ, ਪਰ ਹੋਰ ਕਈ ਤੱਤਾਂ ਐਲੀਮੈਂਟਸ ਦੀ ਅਗਨੀ ਅਤਿਅੰਤ ਹਾਨੀਕਾਰ ਹੈ। ਫਿਰ ਹੈ ਜੀ ਮਾਨਸਿਕ ਅੱਗ, ਜੋ ਸਾਡੇ ਖਿਆਲਾਂ ਦੇ ਭਾਵਕ ਜੋਸ਼ ਤੋਂ ਉਤਪੰਨ ਹੁੰਦੀ ਹੈ। ਇਹ ਗੁੱਝੀ ਅੱਗ ਹੈ, ਦਿਸਦੀ ਨਹੀਂ। ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ। ਇਹ ਮਾਨਸਿਕ ਅੱਗ ਦਿਸਦੀ ਨਹੀਂ, ਗੁੱਝੀ ਹੈ, ਭੇਦ ਵਾਲੀ ਹੈ, ਸਰਬ ਵਿਆਪੀ ਹੈ, ਊਚ ਨੀਚ ਸਮਾਨੀ ਹੈ, ਰਵ ਰਿਹਾ ਭਰਪੂਰ ਹੈ, ਸਰਬ ਵੇਲਾ ਪ੍ਰਵਿਰਤ ਹੈ, ਸਾਰੇ ਸੰਸਾਰ ਨੂੰ ਲੱਗੀ ਹੋਈ ਹੈ, ਸਾਨੂੰ ਵੀ ਲੱਗੀ ਹੋਈ ਹੈ। ਇਸ ਦੇ ਨਤੀਜੇ ਬੜੇ ਭਿਆਨਕ ਹਨ। ਇਸ ਦੇ ਭਾਂਬੜਾਂ ਵਿੱਚ ਅਸੀਂ ਤੜਫਦੇ ਹਾਂ ਅਤੇ ਦੁਖੀ ਹੁੰਦੇ ਹਾਂ, ਹਾਏ ਬੂ ਕਰਦੇ ਹਾਂ, ਹਾਲ ਦਵਾਈ ਮਚਾਉਂਦੇ ਹਾਂ, ਸ਼ਿਕਾਇਤਾਂ ਕਰਦੇ ਹਾਂ, ਰੋਸੇ ਗਿੱਲੇ ਕਰਦੇ ਹਾਂ ਔਰ ਨਰਕ ਭੋਗਦੇ ਹਾਂ। ਪਰ ਫਿਰ ਵੀ ਇਸ ਭਿਆਨਕ ਅਗਨ ਸੋਗ ਸਾਗਰ ਵਿੱਚੋਂ ਨਿਕਲਣ ਦਾ ਜਾਂ ਬਚਣ ਦਾ ਕੋਈ ਖਿਆਲ ਨਹੀਂ, ਫਿਕਰ ਹੀ ਨਹੀਂ, ਉਦਮ ਹੀ ਨਹੀਂ, ਵਿਉਤ ਹੀ ਨਹੀਂ। ਇਹ ਬੜੀ ਅਚੰਭੇ ਵਾਲੀ ਗੱਲ ਹੈ ਕਿ ਸਾਰੀਆਂ ਜੂਨਾਂ ਦਾ ਸਿਰਤਾਜ ਅਤੇ ਸਿਆਣਾ ਅਫਲਾਤੂਨ ਇਨਸਾਨ ਹੀ ਹੋਰ ਸਾਰਿਆਂ ਜੀਵਾਂ ਨਾਲੋਂ ਇਸ ਗੁੱਝੀ ਮਾਨਸਿਕ ਅੱਗ ਵਿੱਚ ਵੜ ਸੜ ਬਲ ਰਿਹਾ ਹੈ ਅਤੇ ਬੇਅੰਤ ਆਰਾਮ ਅਤੇ ਐਸ਼ ਦੀਆਂ ਸਹੂਲਤਾਂ ਮਾਣਦਾ ਹੋਇਆ ਵੀ ਸਭ ਤੋਂ ਜ਼ਿਆਦਾ ਦੁਖੀ ਹੋ ਰਿਹਾ ਹੈ। ਇਸ ਲਈ ਐਸੀ ਸਰਬੱਗ ਗੁੱਝੀ ਅੱਗ ਵਿੱਚ ਅਤੇ ਉਸਦੇ ਭਿਆਨਕ ਨਤੀਜਿਆਂ ਨੂੰ ਸਮਝਣ, ਬੂਝਣ, ਪਛਾਣਨ ਦੀ ਅੱਤ ਲੋੜ ਹੈ। ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਅੱਤ ਜ਼ਰੂਰੀ ਅਤੇ ਦੀਰਘ ਵਿਸ਼ੇ ਨੂੰ ਖੋਜਣ ਅਤੇ ਸਮਝਣ ਦਾ ਇਸ ਲੇਖ ਦੇ ਵਿੱਚ ਉੱਦਮ ਕੀਤਾ ਜਾਂਦਾ ਹੈ।

ਵਿੱਚ ਦੋ ਭਿੰਨ ਭਿੰਨ ਮੰਡਲ ਹਨ। ਪਹਿਲਾ ਆਤਮਕ ਮੰਡਲ, ਦੂਸਰਾ ਮਾਇਕੀ ਮਾਨਸਿਕ ਮੰਡਲ। ਆਤਮਿਕ ਮੰਡਲ ਜਿਸ ਵਿੱਚ ਦੇਵੀ ਗੁਣ, ਇਲਾਹੀ ਪ੍ਰਕਾਸ਼, ਸੱਚ ਸ਼ਬਦ, ਹੁਕਮ, ਨਾਮ, ਪਿਆਰ, ਪ੍ਰੇਮ, ਸਵਿਪਨਾ, ਨਿਰਮਲਤਾ, ਦੇਵੀ ਭਾਵਨਾਵਾਂ, ਆਤਮ ਰੰਗ, ਮਹਾਂਸੂਝ, ਸਦਾ ਸੁੱਖ, ਸ਼ਾਂਤੀ, ਠੰਡ ਦਾ ਪ੍ਰਵੇਸ਼ ਅਤੇ ਪ੍ਰਗਟਾਵਾ ਹੈ। ਫਿਰ ਹੈ ਜੀ ਮਾਇਕੀ ਮਾਨਸਿਕ ਮੰਡਲ, ਜਿਸ ਵਿੱਚ ਅਗਿਆਨਤਾ ਦਾ ਹਨੇਰਾ, ਅਹੰਕਾਰ ਦਾ ਭਰਮ, ਨੀਵੀਆਂ ਰੁਚੀਆਂ, ਕਾਮ ਦੀ ਹਨੇਰੀ, ਕ੍ਰੋਧ ਦੀ ਅੱਗ, ਲੋਭ ਦੀ ਲਹਿਰ, ਮੋਹ ਦੀ ਮਮਤਾ, ਮੈਂ ਮੇਰੀ ਦੀ ਪਕੜ, ਖੁਦਗਰਜੀ, ਈਰਖਾ, ਦਵੈਤ, ਸਾੜਾ, ਕੁਲਝਣਾ, ਅਸ਼ਾਂਤੀ, ਦੁੱਖ, ਕਲੇਸ਼ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਗੁਰਬਾਣੀ ਵਿੱਚ ਜਿਸ ਨੂੰ ਅੱਗ ਕਿਹਾ ਗਿਆ ਹੈ, ਉਹ ਮਾਨਸਿਕ ਮੰਡਲ ਦੇ ਅਸੂਰੀ ਅਗੁਣਾਂ 'ਤੇ ਲਾਏ ਹੋਏ ਪਾਂਬੜ ਹਨ। ਅਸੀਂ ਆਪਣੇ ਮਨ ਅੰਦਰ ਆਪੇ ਹੀ ਅੱਗ ਦਾ ਪਾਂਬੜ ਮਚਾ ਕੇ ਆਪੇ ਹੀ ਸੜੀ ਬਲੀ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਇਸ ਤਰਸਯੋਗ ਹਾਲਤ ਨੂੰ ਇਉਂ ਦਰਸਾਇਆ ਹੈ, ਜਿਹੜਾ ਅਗਨ ਬਰਾਬਰ ਤੱਪੇ, ਭੀਤਰ ਵੱਗੇ ਕਾਂਤੀ, ਪ੍ਰਣਵਤ ਨਾਨਕ ਹੁਕਮ ਪਛਾਣੇ, ਸੁੱਖ ਹੋਵੇ ਦਿਨ ਰਾਤੀ, ਅੰਤਰ ਅਗਨ ਬਾਹਰ ਤਨ ਸਵਾਹ, ਗਲ ਪਾਥਰ ਕੈਸੇ ਤਰੇ ਅਥਾ, ਜੈ ਪਾਵਕ ਸੁਰ ਨਰ ਜਨ ਜੇ ਜਾਰੇ, ਰਾਮ ਉਤਕ ਜਨ ਜਲਤ ਉਭਾਰੇ, ਸਰੀਰ ਜੌਣ ਗੁਰ ਬਾਹਰਾ, ਜੋ ਗੁਰ ਕਾਰ ਨ ਕਮਾਏ, ਜਗਤ ਜਲਨ ਦਾ ਡਿੱਠ ਮੈਂ, ਹੋਮੇ ਦੂਜੇ ਪਾਏ, ਕਿਉਂ ਸਿਮਰੀ ਸਿਵਰਿਆ ਨਹੀਂ ਜਾਏ, ਤਪੇ ਹਿਆਓ ਜਿਹੜਾ ਬਲਿਲਾਏ, ਜਿਉਂ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲਲਾਏ, ਅੰਤਰ ਅਗਨ ਜਲੇ ਪੜਕਾਰੇ, ਮਨਮੁਖ ਤੱਕੇ ਕੁੰਡਾ ਚਾਰੇ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਈਏ ਜਗ, ਉੱਚੇ ਚੜ ਕੇ ਦੇਖਿਆ ਤਾਂ ਕਰ ਕਰ ਇਹ ਅੱਗ, ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦੇ ਜਲ ਬਲ ਤਾਤਾ। ਪਰ ਸਾਨੂੰ ਆਪਣੀ ਤਰਸਯੋਗ ਹਾਲਤ ਦੇ ਬਾਬਤ ਪਤਾ ਹੀ ਨਹੀਂ, ਅਹਿਸਾਸ ਹੀ ਨਹੀਂ, ਸੋਝੀ ਹੀ ਨਹੀਂ, ਸਮਝ ਹੀ ਨਹੀਂ, ਗਿਆਨ ਹੀ ਨਹੀਂ। ਇਸ ਤਰ੍ਹਾਂ ਆਪਣੀ ਅਗਿਆਨਤਾ ਨਾਲ ਇਸ ਗੁੱਝੀ ਅੰਦਰਲੀ ਮਾਨਸਿਕ ਅੱਗ ਵਿੱਚ ਪਲ ਪਲ, ਦਿਨ ਰਾਤ, ਸਾਰੀ ਉਮਰ ਗੋਹੇ ਦੀ ਅੱਗ ਵਾਂਗ ਅਸੀਂ ਆਪ ਵੀ ਧੁਖਦੇ, ਸੜਦੇ, ਬਲਦੇ, ਕੁਲਝਦੇ, ਦੁਖੀ ਹੁੰਦੇ ਹੋਏ ਨਰ ਭੋਗਦੇ ਹਾਂ, ਅਤੇ ਆਪਣੇ ਨਾਲ ਹੀ ਸਾਰਿਆਂ ਸਾਥੀਆਂ ਨੂੰ ਵੀ ਇਸੇ ਗੁੱਝੀ ਅੱਗ ਦੀ ਚੁਆਰੀ ਨਾਲ ਲਾਈ ਰੱਖਦੇ ਹਾਂ। ਪੜ ਪੰਡਿਤ ਅਬਰਾ ਸਮਝਾਵੇ, ਕਰ ਜਲਤੇ ਕੀ ਖਬਰ ਨਾ ਪਾਏ, ਕਿਜ ਨਾ ਬੂਝੇ ਕਿਜ ਨਾ ਸੂਝੇ, ਦੁਨੀਆਂ ਗੁੱਝੀ ਤਾਂ ਏ, ਆਸਾ ਮਨਸਾ ਵਹੋਣੀ, ਤਾਮਸ ਤਿਨਕਾ ਸਾਥ ਨਾ ਆਵੇ, ਬਲਦੀ ਅੰਦਰ ਤੇਲ ਪਾਏ, ਕਿਉਂ ਮਨ ਮੂਰਖ ਅੱਗ ਬੁਝਾਵੇ, ਚਿੱਤ ਬਣੀਆਂ ਅਲਕ ਰਾਤ, ਦੋ ਤਰਾਸਨਾ ਤ੍ਰਿਸ਼ਨਾ ਅਗਨ ਬੁਝਾਏ, ਸੋਇਨਾ ਰੂਪਾ ਅਗਲਾ ਮਾਣਕ, ਮੋਤੀ ਅੱਗ ਹੰਡਾਏ, ਪਾਠ ਪਟੰਬਰ ਪੈ ਨਚੋਆ, ਚੰਦਨ ਮਹਿ ਮਹਿਕਾਏ, ਹਾਥੀ ਘੋੜੇ ਪਾਰਖੇ, ਮਹਿਲ ਬਗੀਚੇ ਸੁਫਲ ਫਲਾਏ, ਸੁੰਦਰ ਨਾਰੀ ਸੇਜ ਸੁਖ ਪਾਇਆ, ਮਾਇਆ ਮੋਹ ਤੋ ਲਪਟਾਏ, ਬਲਦੀ ਅੰਦਰ ਤੇਲ ਜੋ, ਆਸਾ ਮਨਸਾ ਦੁੱਖ ਵਿਹਾਏ, ਗੁਰਪੁਰੇ ਵਿਣ ਜੰਪੁਰ ਜਾਏ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਸਾਡਾ ਮਨੂਰ ਹੋਇਆ ਮਨ ਇਹ ਮੰਨਣ ਨੂੰ ਤਿਆਰ ਹੀ ਨਹੀਂ ਕਿ ਸਾਡੇ ਅੰਦਰ ਵੀ ਕੋਈ ਗੁੱਝੀ ਅੱਗ ਦੀ ਚੰਗਿਆੜੀ ਹੈ, ਜੋ ਹਿਰਦੇ ਅੰਦਰ ਸਦੇ ਵੀ ਧੁਖਦੀ ਅਤੇ ਪਕਦੀ ਰਹਿੰਦੀ ਹੈ। ਉੱਤੋਂ ਤਾਂ ਅਸੀਂ ਬੜੇ ਬੀਬੇ, ਸੁਸ਼ੀਲ ਅਤੇ ਭਲੇ ਭਲੇਰੇ, ਸਿਵਿਲਾਈਜ਼ਡ ਐਂਡ ਰਿਫਾਈਨਡ ਬਣੇ ਰਹਿ ਫਿਰਦੇ ਹਾਂ, ਪਰ ਸਾਡੇ ਧੁਰ ਅੰਦਰ ਮਨ ਦੀਆਂ ਡੂੰਘਿਆਈਆਂ ਵਿੱਚ ਮਾਨਸਿਕ ਅੱਗ ਦੀਆਂ ਕਈ ਪਾਹ ਦੀਆਂ ਗੁੱਝੀਆਂ ਨੀਵੀਆਂ ਰੁਚੀਆਂ ਦੇ ਅੰਸ਼ ਜਾਂ ਮਲੀਨ ਭਾਵਨਾਵਾਂ, ਜਿਹਾ ਕਿ ਈਰਖਾ, ਦਵੈਤ, ਸਾੜਾ, ਕੁਲਝਣਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਆਦਿ, ਗੋਹੇ ਦੀ ਅੱਗ ਵਾਂਗ ਅੰਦਰੋਂ ਅੰਦਰ ਗੁੱਝੇ ਤੌਰ 'ਤੇ ਧੁਖਦੀਆਂ ਰਹਿੰਦੀਆਂ ਹਨ,
ਜਿਉਂ ਜਿਉਂ ਅਸੀਂ ਇਹਨਾਂ ਮਲੀਨ ਭਾਵਨਾਵਾਂ ਨੂੰ ਮੁੜ ਮੁੜ ਯਾਦ ਕਰਦੇ ਹਾਂ ਤਿਉਂ ਤਿਉਂ ਇਹਨਾਂ ਦੀ ਅੱਗ ਭਖਦੀ ਜਾਂਦੀ ਹੈ ਅਤੇ ਸਹਿਜੇ ਸਹਿਜੇ ਜਵਾਲਾਮੁਖੀ ਵਾਂਗ ਜ਼ਬਰਦਸਤ ਭਾਂਬੜ ਬਣ ਕੇ ਫੁੱਟਦਾ ਹੈ ਜਿਸ ਦੇ ਲਾਵੇ ਨਾਲ ਅਤਿਅੰਤ ਤਬਾਹੀ ਹੁੰਦੀ ਹੈ। ਜਦ ਕਦੇ ਇਹਨਾਂ ਗੁੱਝੀਆਂ ਭਾਵੁਕ ਚੰਗਿਆਈਆਂ ਨੂੰ ਬਾਹਰਲੀ ਉਸਕਾਹਟ ਦੀ ਹਵਾ ਐਕਸਾਈਟਿੰਗ ਕੌਸ ਲੱਗਦੀ ਹੈ ਤਾਂ ਇਹ ਚੰਗਿਆੜੀਆਂ ਮੱਕ ਕੇ ਭਾਂਬੜ ਬਣ ਕੇ ਜਾਂਦੀਆਂ ਹਨ ਜਿਸ ਨਾਲ ਸਾਡਾ ਮਨ ਤਨ ਸੜ ਜਾਂਦਾ ਹੈ। ਇਸ ਤਰ੍ਹਾਂ ਆਪੂ ਲਾਏ ਹੋਏ ਭਾਂਬੜ ਦੀਆਂ ਲਾਟਾਂ ਨਾਲ ਅਸੀਂ ਇੱਕ ਦੂਜੇ ਨੂੰ ਸਾੜੀ ਜਾਂਦੇ ਹਾਂ। ਜਦ ਅਸੀਂ ਇਸ ਤਰ੍ਹਾਂ ਸੜ ਬਲ ਕੇ ਨਿਡਾਲ ਹੋ ਕੇ ਬੇਬਸ ਹੋ ਜਾਂਦੇ ਹਾਂ ਤਾਂ ਹੀ ਮੰਨਦੇ ਹਾਂ ਕਿ ਸਾਡੇ ਅੰਦਰ ਸੱਟ ਕੰਬਣੀ ਅੱਗ ਲੱਗੀ ਪਈ ਹੈ। ਪਰ ਇਹ ਢੀਠ ਮਈ ਛੇਤੀ ਸਭ ਕੁਝ ਭੁੱਲ ਜਾਂਦਾ ਹੈ ਅਤੇ ਫਿਰ ਆਪੂ ਮਚਾਏ ਹੋਏ ਭਾਂਬੜ ਵਿੱਚੋਂ ਬਾਕੀ ਮਗ ਦੇ ਅੰਗਿਆਰੇ ਇਕੱਠੇ ਕਰਕੇ ਆਪਣੀ ਹੀ ਮਾਨਸਿਕ ਸੁਆਹ ਵਿੱਚ ਦੱਬ ਕੇ ਸਾਂਭ ਰੱਖਦਾ ਹੈ। ਇਸ ਤਰ੍ਹਾਂ ਅਸੀਂ ਆਪ ਹੀ ਆਪਣਾ ਅਲੋਕ ਅਮੋਲਕ ਜੀਵਨ ਤਬਾਹ ਕਰ ਰਹੇ ਹਾਂ। ਦੂਜੇ ਲਫ਼ਜ਼ਾਂ ਵਿੱਚ ਅਸੀਂ ਸਾਰਿਆਂ ਨੇ ਰਲ ਮਿਲ ਕੇ ਸਮੁੱਚੇ ਤੌਰ 'ਤੇ ਸਾਰੇ ਸੰਸਾਰ ਨੂੰ ਇਹ ਅਤ ਹਾਨੀਕਾਰਕ ਦੁਖਦਾਈ ਗੁੱਝੀ ਮਾਨਸਿਕ ਅੱਗ ਲਾਈ ਹੋਈ ਹੈ ਜਿਸ ਵਿੱਚ ਸਾਰੀ ਲੁਕਾਈ ਗੁੱਝੇ ਪਾ ਸੜ ਬਲ ਗਈ ਹੈ। ਇਸ ਗੱਲ ਦੀ ਪੁਸ਼ਟੀ ਗੁਰਬਾਣੀ ਇਉਂ ਕਰਦੀ ਹੈ, ਗੁੱਝੀ ਪਾਏ ਜਲੇ ਸੰਸਾਰਾ ਭਗਤ ਨਾ ਵਿਆਪੇ ਮਾਇਆ। ਅਗਨ ਕੁਟੁੰਬ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ, ਮਾਇਆ ਅਗਨ ਜਲੇ ਸੰਸਾਰੇ ਗੁਰਮੁਖ ਨਿਵਾਰੇ ਸਬਤ ਵਿਚਾਰੇ, ਪਾਪੀ ਕਾ ਕਰ ਅਗਨੇ ਮਾਹੇ ਜਲਤ ਰਹੇ ਮਿਟਵੇ ਕਪ ਨਾਹੇ, ਆਤਮ ਦੁਨੀਆ ਖੁਨਕ ਨਾਮ ਖੁਦਾਇਆ, ਮਨ ਮਗੋਲੇ ਆਪਣੇ ਤਿਸਮੇ ਅਗਨੀ ਕਾ ਵਾਸ, ਨਿਰਵੈਰੇ ਨਾਲ ਵੈਰ ਵਿੱਚ ਰਚਾਇੰਦਾ ਆਪਣੇ ਕਰ ਲੁਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ ਅੰਧਨ ਜਲੇ ਸਦਾ ਦੁੱਖ ਪਾਏ, ਐ ਜਗ ਜਲਤਾ ਨਦਰੀ ਆਇਆ ਗੁਰ ਕੇ ਸ਼ਬਦ ਸੁਭਾਏ, ਸ਼ਿਵ ਬਿਰੰਚ ਅਰ ਇੰਦਰ ਲੋਕ ਤਾਮੇ ਜਲ ਤੋਂ ਫਿਰਿਆ, ਸ਼ਿਵ ਬਿਰੰਚ ਅਸੁਰ ਜਰ ਜੇਤੇ ਸੁਰ ਜੇਤੇ ਕਾਲ ਅਗਨ ਮੇ ਜਰਤੇ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ। ਅੱਗ ਇੱਕ ਤੱਤ ਹੈ ਪਰ ਲੱਕੜ ਕੋਲੇ ਬਿਜਲੀ ਗੈਸ ਆਦਿ ਦੀਆਂ ਲਾਟਾਂ ਤੇ ਪ੍ਰਕਾਸ਼ ਅਤੇ ਪ੍ਰਗਟਾਵੇ ਵਿੱਚ ਭਿੰਨਤਾ ਹੈ। ਇਸ ਤਰ੍ਹਾਂ ਸਾਡੇ ਅੰਦਰ ਵੀ ਗੁੱਝੀ ਮਾਨਸਿਕ ਅੱਗ ਤਾਂ ਇੱਕੋ ਹੈ ਪਰ ਸਾਡੇ ਮਨ ਦੀਆਂ ਵਾਸ਼ਨਾਵਾਂ ਯਾਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੈਤ ਦੀਆਂ ਭਾਵਨਾਵਾਂ ਅਨੁਸਾਰ ਇਸ ਗੁੱਝੀ ਅੱਗ ਦੀ ਪਵਿੱਤਰਤੀ ਪ੍ਰਕਿਰਤੀ ਪ੍ਰਕਾਸ਼ ਅਤੇ ਪ੍ਰਗਟਾਵਾ ਭਿੰਨ ਭਿੰਨ ਹੁੰਦਾ ਹੈ। ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਚਾਨਣ ਵਿੱਚ ਹਨੇਰੇ ਦੀ ਅਣਹੋਂਦ ਹੈ ਅਤੇ ਚੰਦ ਦੇ ਠੰਡੇ ਪ੍ਰਕਾਸ਼ ਵਿੱਚ ਗਰਮੀ ਨਹੀਂ ਹੋ ਸਕਦੀ, ਉਸੇ ਤਰ੍ਹਾਂ ਆਤਮਿਕ ਮੰਡਲ ਦੇ ਠੰਡੇ ਪ੍ਰਕਾਸ਼ ਵਿੱਚ ਮਾਨਸਿਕ ਅੱਗ ਦਾ ਸੋਕ ਨਹੀਂ ਹੋ ਸਕਦਾ। ਫਿਰ ਪੜ੍ਹੀਏ ਜੀ, ਯਾਦ ਰੱਖਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਚਾਨਣ ਵਿੱਚ ਹਨੇਰੇ ਦੀ ਅਣਹੋਂਦ ਹੈ ਅਤੇ ਚੰਦ ਦੇ ਠੰਡੇ ਪ੍ਰਕਾਸ਼ ਵਿੱਚ ਗਰਮੀ ਨਹੀਂ ਹੋ ਸਕਦੀ, ਉਸੇ ਤਰ੍ਹਾਂ ਆਤਮਕ ਮੰਡਲ ਦੇ ਠੰਡੇ ਪ੍ਰਕਾਸ਼ ਵਿੱਚ ਮਾਨਸਿਕ ਅੱਗ ਦਾ ਸੇਕ ਨਹੀਂ ਹੋ ਸਕਦਾ। ਇਹ ਮਾਨਸਿਕ ਅੱਗ ਸਿਰਫ ਮਾਇਕੀ ਮੰਡਲ ਦੇ ਦਾਇਰੇ ਤਾਂ ਹੀ ਸੀਮਤ ਹੈ। ਆਤਮ ਦੁਨੀਆ ਖੁਨਕ ਨਾਮ ਖੁਦਾਇਆ, ਇਸ ਮਾਇਕੀ ਮੰਡਲ ਦੀ ਵੀ ਆਪਣੀ ਕੋਈ ਹਸਤੀ ਨਹੀਂ ਹੈ। ਇਸ ਦੀ ਹੋਂਦ ਸਿਰਫ ਸਾਡੇ ਮਨ ਦੇ ਭਰਮ ਪੁਲਾਵੇ ਦੀਆਂ ਕਲਪਨਾਵਾਂ ਅਤੇ ਭਾਵਨਾਵਾਂ ਉੱਤੇ ਹੀ ਆਧਾਰਿਤ ਹੈ। ਇਸੇ ਕਰਕੇ ਗੁਰਬਾਣੀ ਵਿੱਚ ਮਾਇਆ ਨੂੰ ਮਾਨਸਿਕ ਅੱਗ ਦੀ ਤੁਲਨਾ ਦਿੱਤੀ ਗਈ ਹੈ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ, ਮਨਮੁਖ ਮਾਇਆ ਮੋਹ ਵਿਆਪੇ ਦੂਜੇ ਪਾਏ ਮਨੁਆ ਥਿਰ ਨਾਹੇ, ਅੰਧਨ ਜਲਤ ਰਹੇ ਦਿਨ ਰਾਤੀ ਹੋਮੇ ਖਪੇ ਖਪਾਏ, ਸਾਕਤ ਮੂੜ ਮਾਇਆ ਕੇ ਬੰਧਕ ਵਿੱਚ ਮਾਇਆ ਫਿਰੇ ਫਿਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਦੇ ਜੋ ਤੇਲੀ ਬਲਤ ਬਵੰਦੇ,
ਮਾਇਆ ਮੋਹ ਅੰਧ ਅੰਧਾਰਾ ਹੋਮੇ ਮੇਰਾ ਪਸਰਿਆ ਪਾਸਾਰਾ ਅਨਦਿਨ ਜਲਤ ਜਲਤ ਰਹੇ ਦਿਨ ਰਾਤੀ ਗੁਰਬਿਨ ਸਾਂਤ ਨ ਹੋਈ ਹੈ ਮਾਇਆ ਅਗਨ ਜਲੇ ਸੰਸਾਰੇ ਗੁਰਮੁਖ ਨਿਵਾਰੇ ਸ਼ਬਦ ਵਿਚਾਰੇ ਸਾਡਾ ਮਨ ਮਾਇਕੀ ਭਰਮ ਪੁਲਾਵੇ ਵਿੱਚ ਆਪਣੇ ਅੰਤਰ ਆਤਮੇ ਦੇ ਨਿਜ ਕਰ ਅਥਵਾ ਸਥਿਰ ਮੰਡਲ ਵਿੱਚੋਂ ਨਿਕਲ ਕੇ ਨੀਵੀਆਂ ਵਾਸ਼ਨਾ ਤੇ ਅਧੀਨ ਹੋਮੇ ਦੇ ਜ਼ਬਰਦਸਤ ਮਾਇਕੀ ਵਾਹ ਵਰੋਲੇ ਵਿਰਲਵਿੰਡ ਵਿੱਚ ਫਸਿਆ ਹੋਇਆ ਹੈ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਹੋਮੇ ਦੇ ਧੁਰੇ ਦੁਆਲੇ ਹੀ ਦਿਨ ਰਾਤ ਅੰਨੇਵਾਹ ਬੇਤਹਾਸ਼ਾ ਘੁੰਮਦਾ ਰਹਿੰਦਾ ਹੈ। ਇਹ ਸਭ ਕੁਛ ਸਾਡੇ ਮਨ ਦਾ ਭਰਮ ਦਾ ਹੀ ਨਤੀਜਾ ਹੈ, ਜਿਸ ਕਰਕੇ ਸਾਰੇ ਸੰਸਾਰ ਵਿੱਚ ਹੋਮੇ ਮੈਂ ਮੇਰੀ ਦਾ ਹੀ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਹਰ ਇੱਕ ਜੀਵ ਦੀ ਹੋਮੇ ਅਵਸਥਾ ਮੈਂ ਮੇਰੀ ਦੀ ਅੱਡ ਅੱਡ ਹਸਤੀ ਹੋਣ ਕਾਰਨ ਇਸ ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ, ਜਿਸ ਵਿੱਚੋਂ ਖੁਦਗਰਜ਼ੀ, ਖੋਹਾ ਖਾਈ, ਠੱਗੀ ਠੋਰੀ, ਕਾਲਾ ਬਾਜ਼ਾਰੀ, ਤਸਕਰੀ, ਸਮਗਲਿੰਗ, ਚੋਰੀ, ਯਾਰੀ, ਈਰਖਾ, ਦੁਐਤ, ਕਿਰਣਾ, ਸਾੜਾ, ਵੈਰ, ਵਿਰੋਧ, ਝਗੜੇ, ਲੜਾਈਆਂ, ਜ਼ੁਲਮ ਆਦਿ ਦੀਆਂ ਲਾਟਾਂ ਨਿਕਲਦੀਆਂ ਹਨ, ਜਿਸ ਨਾਲ ਜੀਵ ਅੱਡ ਅੱਡ ਅਤੇ ਸਮੁੱਚੇ ਤੌਰ 'ਤੇ ਸਾਰਾ ਸੰਸਾਰ ਜਲ ਬਲ ਸੜ ਰਿਹਾ ਹੈ। ਹੋਮੇ ਜਲ ਮੂਏ, ਹੋਮੇ ਜਲਤੇ ਜਲ ਮੂਏ, ਪਰਮ ਆਏ ਦੂਜੇ ਪਾਏ, ਜਗਤ ਜਲੰਦਾ ਡਿੱਠ ਮੈਂ ਹੋਮੇ ਦੂਜੇ ਪਾਏ, ਹੋਮੇ ਜਲਿਆ ਮਨੋ ਵਿਸਾਰ, ਜੰਪੁਰ ਵਜੇ ਖੜਕ ਕਰਾਰੇ, ਮਨਮੁਖ ਮੂੜ ਜਲਤ ਅੰਕਾਰੀ, ਹੋਮੇ ਵਿੱਚ ਦੁੱਖ ਪਾਈ, ਕਾਮ ਕ੍ਰੋਧ ਡੂਬੇ ਅਭਿਮਾਨੀ, ਹੋਮੇ ਵਿੱਚ ਜਲ ਜਾਈ, ਉੱਠ ਗਿਲਾਨ ਜਗਤ ਵਿੱਚ ਹੋਮੇ ਅੰਦਰ ਜਲੇ ਲੁਕਾਈ। ਅਕਾਲ ਪੁਰਖ ਦੀ ਹੋਂਦ ਇੱਕ ਹੈ। ਜਦ ਅਸੀਂ ਅਕਾਲ ਪੁਰਖ ਦੀ ਹਸਤੀ ਨੂੰ ਭੁੱਲ ਜਾਂਦੇ ਹਾਂ ਤਾਂ ਸਾਡੇ ਮਨ ਉੱਤੇ ਭਰਮ ਦਾ ਹਨੇਰਾ ਜਾਂ ਪਰਦਾ ਪੈ ਜਾਂਦਾ ਹੈ ਅਤੇ ਸਾਨੂੰ ਆਪਣੀ ਅਡਰੀ ਹਸਤੀ ਪ੍ਰਤੀਤ ਹੁੰਦੀ ਹੈ। ਇਸੇ ਭਰਮ ਭੁਲਾਵੇ ਵਿੱਚ ਹੀ ਸਾਨੂੰ ਹੋਰ ਅੱਡ ਅੱਡ ਹਸਤੀਆਂ ਮਹਿਸੂਸ ਹੋਣ ਲੱਗ ਪੈਂਦੀਆਂ ਹਨ ਅਤੇ ਜੋ ਸਾਡੀ ਆਪਣੀ ਅਡਲੀ ਹਸਤੀ ਤੋਂ ਵੱਖਰੀ ਅਤੇ ਉਪਰਲੀਆਂ ਲੱਗਦੀਆਂ ਹਨ। ਇਸ ਤਰ੍ਹਾਂ ਅਸੀਂ ਇੱਕ ਤੋਂ ਅਨੇਕ ਹਸਤੀਆਂ ਬਣੇ ਜਾਂਦੇ ਫਿਰਦੇ ਹਾਂ। ਇਹਨਾਂ ਅਡਰੀਆਂ ਹਸਤੀਆਂ ਦੇ ਭਰਮ ਭੁਲਾਵੇ ਨੂੰ ਹੀ ਗੁਰਬਾਣੀ ਵਿੱਚ ਦੂਜਾ ਪਾਓ ਡੁਐਲਿਟੀ ਕਿਹਾ ਗਿਆ ਹੈ। ਇਸ ਦੂਜੇ ਪਾਓ ਦਾ ਮੁੱਢਲਾ ਕਾਰਨ ਸਾਡੀ ਆਪਣੀ ਹੋਮੇ ਹੀ ਮੈਂ ਮੇਰੀ ਹੈ। ਇਸ ਲਈ ਜੋ ਅਵਗੁਣ ਹੋਮੇ ਦੇ ਉਪਜਦੇ ਹਨ ਉਹ ਔਗੁਣ ਜਿਹਾ ਕਿ ਈਰਖਾ, ਦੁਐਤ, ਵੈਰ, ਵਿਰੋਧ ਆਦਿ ਦੂਜੇ ਪਾਓ ਵਿੱਚ ਹੀ ਪ੍ਰਵਿਰਤ ਹਨ। ਸਾਡੀ ਅੰਦਰਲੀ ਗੁੱਝੀ ਮਾਇਕੀ ਅੱਗ ਦੀ ਪ੍ਰਕਿਰਤੀ ਵਿੱਚ ਹੋਮੇ ਦੇ ਨਾਲ ਦੂਜੇ ਪਾਓ ਦੀ ਭਾਵਨਾ ਵੀ ਪ੍ਰਵਿਰਤ ਹੈ। ਹੋਮੇ ਅਤੇ ਦੂਜਾ ਪਾਓ ਇੱਕ ਮਾਨਸਿਕ ਭਰਮ ਹੈ ਜੋ ਦੋ ਪੱਖ ਹਨ ਅਥਵਾ ਇੱਕੋ ਸਿੱਕੇ ਦੇ ਦੋ ਪਾਸੇ ਹਨ। ਗੁਰਬਾਣੀ ਵਿੱਚ ਇਸ ਦੂਜੇ ਪਾਓ ਦੇ ਬਾਬਤ ਬਹੁਤ ਚਾਨਣਾ ਪਾਇਆ ਹੋਇਆ ਹੈ। ਇੱਥੇ ਅੱਗ ਦੇ ਸਿਲਸਿਲੇ ਵਿੱਚ ਗੁਰਬਾਣੀ ਦੀਆਂ ਕੁਝ ਪੰਕਤੀਆਂ ਦਿੱਤੀਆਂ ਜਾਂਦੀਆਂ ਹਨ। ਹੋਮੇ ਜਲਤਾ ਜਲ ਮੂਏ, ਰਮ ਆਏ ਦੂਜੇ ਪਾਏ, ਜਗਤ ਚਲਨ ਦਾ ਡਿੱਠ ਮੈਂ ਹੋਮੇ ਦੂਜੇ ਪਾਏ, ਮਨਮੁਖ ਮਾਇਆ ਮੋਹ ਵਿਆਪੇ ਦੂਜੇ ਪਾਏ, ਮਨੁਆ ਥਿਰ ਨਾਹੇ, ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ, ਤਿਸ ਨਾ ਭੁੱਖ ਨਾ ਉਤਰੇ ਅੰਧਿਨ ਜਲਤ ਫਿਰਨ, ਐਮਨ ਜਲਿਆ ਦੂਜੇ ਦੋਏ। ਪੰਜ ਮਾਨਸਿਕ ਵਾਸ਼ਨਾਵਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਵਿਕਾਰ ਵਿੱਚੋਂ ਤ੍ਰਿਸ਼ਨਾ ਆਮ ਰਵ ਰਹੀ ਭਰਪੂਰ ਹੈ ਅਤੇ ਸਦੀਵੀ ਸਾਡੇ ਨਾਲ ਪ੍ਰੇਤ ਵਾਂਗਣ ਚਿਬੜੀ ਰਹਿੰਦੀ ਹੈ। ਪੰਜ ਮਾਨਸਿਕ ਵਾਸ਼ਨਾਵਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਿੱਚੋਂ ਤ੍ਰਿਸ਼ਨਾ ਆਮ ਰਵ ਰਹੀ ਭਰਪੂਰ ਹੈ ਅਤੇ ਸਤੇਵੀ ਸਾਡੇ ਨਾਲ ਪ੍ਰੇਤ ਵਾਂਗਣ ਚਿਬੜੀ ਰਹਿੰਦੀ ਹੈ। ਅੱਗ ਦੇ ਪਾਂਬੜ ਵਿੱਚ ਜੋ ਜੋ ਹੋਰ ਲੱਕੜਾਂ ਪਾਈਏ ਜਾਈਏ ਤਿਉਂ ਤਿਉਂ ਇਹ ਅਗਨੀ ਦੀ ਪਾਂਬੜ ਵੱਧਦਾ ਜਾਂਦਾ ਹੈ। ਇਸੇ ਤਰ੍ਹਾਂ ਜਿਉਂ ਜਿਉਂ ਆਪਣੀ ਅੰਦਰਲੀ ਮਾਨਸਿਕ ਖੁਆਇਸ਼ਾਂ, ਲੋੜਾਂ, ਰੀਝਾਂ ਅਤੇ ਫੈਸ਼ਨ ਆਦਿ ਵਾਸ਼ਨਾਵਾਂ, ਅਮਲ ਆਦਤਾਂ ਦੇ ਪੂਰੀ ਪੂਰਤੀ ਕਰੀ ਜਾਈਏ
ਤਿਉਂ ਤਿਉਂ ਇਹਨਾਂ ਦੀ ਤ੍ਰਿਸ਼ਨਾ ਅੱਗ ਵਾਂਗ ਵਧਦੀ ਜਾਂਦੀ ਹੈ। ਆਖਿਰ ਅਸੀਂ ਇਹਨਾਂ ਵਾਸ਼ਨਾਵਾਂ ਅਤੇ ਖੁਆਇਸ਼ਾਂ ਦੇ ਗੁਲਾਮ ਬਣ ਜਾਂਦੇ ਹਾਂ। ਆਸਾ ਮਨਸਾ ਮੋਹਣੀ ਤਾਮਸ ਤ੍ਰਿਸ਼ਨਾ ਸਾਥ ਨਾ ਆਵੇ, ਬਲਦੀ ਅੰਦਰ ਤੇਲ ਪਾਏ, ਕਿਉਂ ਮਨ ਮੂਰਖ ਅੱਗ ਬੁਝਾਏ। ਸਾਰੀ ਉਮਰ ਅਸੀਂ ਇਹਨਾਂ ਲੋੜਾਂ ਜਾਂ ਤ੍ਰਿਸ਼ਨਾ ਦੀ ਪੂਰਤੀ ਲਈ ਸਿਰ ਤੋੜ ਉੱਦਮ ਕਰਦੇ ਹਾਂ, ਪਰ ਫਿਰ ਵੀ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ। ਜੋ ਇੱਕ ਖੁਆਇਸ਼ ਪੂਰੀ ਹੁੰਦੀ ਹੈ ਤਾਂ ਚਾਰ ਹੋਰ ਖੜੀਆਂ ਹੋ ਜਾਂਦੀਆਂ ਹਨ। ਮਿਸਾਲ ਦੇ ਤੌਰ 'ਤੇ ਜੇ ਆਪਣੇ ਘਰ ਦੀ ਰੀਝ ਪੂਰੀ ਹੋਈ ਤਾਂ ਉਸਨੂੰ ਸਜਾਉਣ, ਫਪਾਉਣ, ਵਧੀਆ ਫਰਨੀਚਰ, ਵਧੀਆ ਪਰਦੇ, ਬਿਜਲੀ ਦੇ ਯੰਤਰ, ਰਸੋਈ ਦਾ ਸਮਾਨ, ਬੇਲ ਬੂਟੇ, ਪੇਂਟਿੰਗ ਆਦਿ ਦੀਆਂ ਹੋਰ ਅਨੇਕਾਂ ਰੀਝਾਂ ਅਤੇ ਲੋੜਾਂ ਉਪਜ ਪੈਂਦੀਆਂ ਹਨ ਜਿਨ੍ਹਾਂ ਦੀ ਕੋਈ ਸੀਮਾ ਨਹੀਂ। ਇਹਨਾਂ ਦੀ ਪੂਰਤੀ ਲਈ ਜਦ ਮਾਇਆ ਪੂਰੀ ਨਹੀਂ ਹੁੰਦੀ ਤਾਂ ਹਰ ਜਾਇਜ਼ ਨਿਰਾਇਜ਼ ਤਰੀਕੇ ਨਾਲ ਰਿਸ਼ਵਤ, ਚੋਰੀ, ਕਾਲਾ ਬਾਜ਼ਾਰੀ, ਮਿਲਾਵਟ, ਤਸਕਰੀ, ਡਾਕੇ ਆਦਿ ਕਰਨੇ ਪੈਂਦੇ ਹਨ। ਇਸ ਜ਼ਮਾਨੇ ਵਿੱਚ ਤਾਂ ਸਾਡੀਆਂ ਲੋੜਾਂ, ਖੁਆਇਸ਼ਾਂ, ਰੀਝਾਂ, ਫੈਸ਼ਨ, ਡਿਜ਼ਾਈਨ ਇਤਨੇ ਪ੍ਰਫੁੱਲਤ ਹੋ ਗਏ ਹਨ ਕਿ ਇਹਨਾਂ ਦੀ ਪੂਰਤੀ ਲਈ ਸਾਰੀ ਮਾਇਆ, ਵਕਤ, ਧਿਆਨ, ਸਿਆਣਪ, ਤਾਕਤ ਖਰਚ ਹੋ ਰਹੀ ਹੈ, ਪਰ ਫਿਰ ਵੀ ਕੋਈ ਨਾ ਕੋਈ ਕਸਰ ਜਾਂ ਕਮੀ ਰਹਿ ਹੀ ਜਾਂਦੀ ਹੈ, ਕਿਉਂਕਿ ਇਹਨਾਂ ਖੁਆਇਸ਼ਾਂ ਦਾ, ਰੀਝਾਂ ਦਾ ਕੋਈ ਅੰਤ ਹੀ ਨਹੀਂ। ਇਸ ਤਰ੍ਹਾਂ ਆਪਣੀਆਂ ਖੁਆਇਸ਼ਾਂ ਦੀ ਪੂਰਤੀ ਦੁਆਰਾ ਆਪਣੀ ਤ੍ਰਿਸ਼ਨਾ ਦੇ ਭਾਂਬੜ ਵਿੱਚ ਆਪ ਹੀ ਹੋਰ ਲੱਕੜਾਂ ਪਾ ਕੇ ਆਪਣੇ ਮਾਨਸਿਕ ਅੱਗ ਨੂੰ ਹੋਰ ਤੇਜ਼ ਕਰੀ ਜਾਂਦੇ ਹਾਂ। ਡਿਜ਼ਾਇਰ ਇਜ਼ ਦਾ ਰੂਟ ਕੌਜ਼ ਆਫ ਆਲ ਮਿਜ਼ਰੀਜ਼। ਇੱਥੇ ਹੀ ਬਸ ਨਹੀਂ, ਇਸੇ ਤ੍ਰਿਸ਼ਨਾ ਦੀ ਅੱਗ ਨਾਲ ਅਸੀਂ ਆਪਣੇ ਮਨ ਨੂੰ ਹੋਰ ਸਾੜ ਬਾਲ ਭੁੰਨ ਕੇ ਮੈਲਾ ਕਾਲਾ ਮੜਰੋੜ ਮਨੂਰ ਕਰੀ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਦਿਨ ਰਾਤ ਤ੍ਰਿਸ਼ਨਾ ਅਗਨ ਸਾਗਰ ਵਿੱਚ ਸੜਦੇ ਬਲਦੇ ਹੋਏ ਗੁਰਬਾਣੀ ਦੇ ਇਲਾਹੀ ਉਪਦੇਸ਼ਾਂ ਅਤੇ ਆਤਮਿਕ ਭਾਵਨਾਵਾਂ ਤੋਂ ਦੁਰੜੇ ਅਤੇ ਬੇਪਰਵਾਹ, ਬੇਸਿਦਕੇ, ਬੇਮੁੱਖ, ਮਨਮੁੱਖ ਹੁੰਦੇ ਜਾਂਦੇ ਹਾਂ। ਇਹਨਾਂ ਤ੍ਰਿਸ਼ਨਾ ਦੇ ਅਧੀਨ ਹੀ ਨੀਵੇਂ ਖਿਆਲ ਉਪਜਦੇ ਹਨ, ਨੀਵੀਆਂ ਰੁਚੀਆਂ ਬਣਦੀਆਂ ਹਨ, ਨੀਵੀਆਂ ਵਿਯੋਗਤਾ ਕਰਦੇ ਹਾਂ, ਭੈੜੇ ਕਰਮ ਕਰਦੇ ਹਾਂ, ਲੁੱਟ ਕਸੁੱਟ ਕਰਦੇ ਹਾਂ, ਚੋਰੀ ਯਾਰੀ ਕਰਦੇ ਹਾਂ, ਵੈਰ ਵਿਰੋਧ ਮਚਾਉਂਦੇ ਹਾਂ, ਲੜਾਈਆਂ ਝਗੜੇ ਕਰਦੇ ਸਹਿਟਦੇ ਹਾਂ, ਪਾਪ ਕਮਾਉਂਦੇ ਹਾਂ, ਜ਼ੁਲਮ ਕਰਦੇ ਹਾਂ, ਭੈੜੀਆਂ ਆਦਤਾਂ ਪਾਉਂਦੇ ਹਾਂ, ਨਿਵੇਂ ਆਚਾਰਨ ਬਣਦੇ ਹਨ, ਮੰਦੇ ਭਾਗ ਬਣਦੇ ਹਨ, ਜਮਾਂ ਦੇ ਵਸ ਪੈਂਦੇ ਹਾਂ, ਨਰਕ ਦੇ ਭਾਗੀ ਬਣਦੇ ਹਾਂ। ਪਰ ਫਿਰ ਵੀ ਸਾਨੂੰ ਤ੍ਰਿਸ਼ਨਾ ਦੀ ਅੱਗ ਤੋਂ ਬਚਣ ਦਾ ਜਾਂ ਇਸ ਤੋਂ ਇਸਨੂੰ ਘਟਾਉਣ ਦਾ ਕਦੇ ਖਿਆਲ ਹੀ ਨਹੀਂ ਆਉਂਦਾ। ਉਦਮਤਾ ਤਾਂ ਕੀ ਕਰਨਾ ਸੀ। ਗੁਰਬਾਣੀ ਇਸ ਭਿਆਨਕ ਤ੍ਰਿਸ਼ਨਾ ਦੀ ਅਗਨੀ ਦੇ ਬਾਬਤ ਇਹੋ ਤਾੜਨਾ ਕਰਦੀ ਹੈ। ਤ੍ਰਿਸ਼ਨਾ ਅਗਨ ਜਲੇ ਸੰਸਾਰਾ, ਜਲ ਥਲ ਖਪੇ ਬਹੁਤ ਬੇਕਾਰਾ, ਅਗਿਆਨ ਤ੍ਰਿਸ਼ਨਾ ਇਸ ਤਨੇ ਜਲਾਏ, ਤਿਸਕੀ ਬੂਜੇ ਜੇ ਗੁਰ ਸ਼ਬਦ ਕਮਾਏ, ਦੁਬਦਾ ਮਨਮੁਖ ਰੋਗ ਵਿਆਪੇ, ਤ੍ਰਿਸ਼ਨਾ ਜਲੇ ਅਧਿਕਾਈ, ਮਰ ਮਰ ਜੰਮੇ ਠੋਰ ਨਾ ਪਾਵੇ, ਬਿਰਥਾ ਜਨਮ ਗਵਾਈ, ਚਾਰ ਨਦੀਆਂ ਅਗਨੀ ਤਨ ਚਾਰੇ, ਤ੍ਰਿਸ਼ਨਾ ਜਲਤ ਜਨ ਜਲੇ ਅੰਕਾਰੇ, ਬਿਨ ਨਾਮੇ ਸੂਕਾ ਸੰਸਾਰੇ, ਅਗਨ ਤ੍ਰਿਸ਼ਨਾ ਜਲੇ ਵਾਰੋ ਵਾਰ। ਮਹਾਂ ਅਪਾਗ ਅਪਾਗ ਹੈ ਜਿਨਕੇ, ਜਿਨ ਸਾਧੂ ਧੂਰ ਨਾ ਪੀਜੇ, ਤਿੰਨਾ ਤ੍ਰਿਸ਼ਨਾ ਜਲਤ ਜਲਤ ਨਹੀਂ ਬੂਜੇ, ਡੰਡ ਧਰਮ ਰਾਇਕਾ ਦੀਜੇ, ਅੰਦਰ ਤ੍ਰਿਸ਼ਨਾ ਅੱਗ ਹੈ ਮਨਮੁ ਭੂਖ ਨਾ ਜਾਏ, ਮੋਹ ਕੁਟੁੰਬ ਸਭ ਕੂੜ ਹੈ ਕੂੜ ਰਿਹਾ ਲਪਟਾਏ। ਗੁਰਬਾਣੀ ਵਿੱਚ ਇਸ ਮਾਨਸਿਕ ਅੱਗ ਤ੍ਰਿਸ਼ਨਾ ਦੀ ਅਗਨੀ ਨੂੰ ਬੁਝਾਉਣ ਦੇ ਸਾਧਨ ਇਹੋ ਦੱਸੇ ਹਨ। ਹੁਣ ਗੁਰੂ ਪਿਆਰੇ ਇਹਨਾਂ ਦਾ ਆਂਸਰ ਦਿੰਦੇ ਹਨ ਕਿ ਇਹਦਾ ਤਰੀਕਾ ਕੀ ਹੈ ਅੱਗ ਬੁਝਾਉਣ ਦਾ। ਗੁਰ ਤੇ ਸਾਂਤ ਉਪਜੇ ਜਿਨ ਤ੍ਰਿਸ਼ਨਾ ਅਗਨ ਬੁਝਾਈ, ਤ੍ਰਿਸ਼ਨਾ ਦਾਦੀ ਜਲ ਮੋਹੀ, ਜਲ ਜਲ ਕਰੇ ਪੁਕਾਰ, ਸਤਿਗੁਰੂ ਸੀਤਲ ਜੇ ਮਿਲੇ ਫਿਰ ਜਲੇ ਨਾ ਦੂਜੀ ਵਾਰ, ਸਤਿਗੁਰੂ ਦਾਤਾ ਸੇਵੀਏ ਸ਼ਬਦ ਵਸੇ ਮਨ ਆਏ, ਮਨ ਤਨ ਸੀਤਲ ਸਾਂਤ ਹੋਏ ਤ੍ਰਿਸ਼ਨਾ ਅਗਨ ਬੁਝਾਏ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਤਰੇ ਪ੍ਰਭ ਸਰਣਾਈ।
ਮਾਨਸਿਕ ਅਗਨੀ ਦੀਆਂ ਕਈ ਕਿਸਮਾਂ ਦੀਆਂ ਚੰਗਿਆਣੀਆਂ ਗੋਹੇ ਦੀ ਗੁੱਝੀ ਅੱਗ ਵਾਂਗ ਕਈ ਜਨਮਾਂ ਤੋਂ ਜੀਵਨ ਦੇ ਅੰਤਿਸ਼ਕਰਨ ਅੰਦਰ ਗੁੱਝੀ ਸ਼ਕਲ ਵਿੱਚ ਦੱਬੀਆਂ ਰਹਿੰਦੀਆਂ ਹਨ। ਜਦੋਂ ਕਦੇ ਕਿਸੇ ਚੰਗਿਆਣੀ ਨੂੰ ਬਾਹਰਲੀ ਉਸ ਸਾੜ ਤੋਂ ਹਵਾ ਮਿਲਦੀ ਹੈ ਤਾਂ ਇਹ ਸੁਲਗਦੀ ਅੱਗ ਮੱਚ ਜਾਂਦੀ ਹੈ ਅਤੇ ਭਾਂਬੜ ਬਣ ਜਾਂਦੀ ਹੈ। ਉਦਾਹਰਣ ਵਜੋਂ ਦੋ ਗੁਆਂਢਣਾਂ ਕਿਸੇ ਨਿੱਕੀ ਜਿਹੀ ਗੱਲ ਦੀ ਉਕਸਾਹਟ ਨਾਲ ਲੜ ਪਈਆਂ, ਇੱਕ ਦੂਜੇ ਨਾਲ ਤਾਨੇ ਮੋਣੇ ਦਿੰਦੀਆਂ, ਗਾਲ ਗਲੋਟੀ ਹੁੰਦੀਆਂ, ਉਹਨਾਂ ਵਿੱਚ ਕ੍ਰੋਧ ਦੇ ਭਾਂਬੜ ਮੱਚ ਗਏ ਅਤੇ ਉਹਨਾਂ ਨੂੰ ਸੜ ਕੰਬਣੀ ਅੱਗ ਲੱਗ ਗਈ। ਉਹਨਾਂ ਦੋਨਾਂ ਦੇ ਸਰੀਰ ਕ੍ਰੋਧ ਦੀਆਂ ਭੱਠੀਆਂ ਬਣ ਗਈਆਂ ਅਤੇ ਉਹ ਖੁਦ ਕ੍ਰੋਧ ਦਾ ਹੀ ਰੂਪ ਬਣ ਗਈਆਂ। ਉਸੇ ਵੇਲੇ ਡਾਕੀਆ ਪੋਸਟਮੈਨ ਇੱਕ ਜਨਾਨੀ ਲਈ ਚਿੱਠੀ ਲੈ ਕੇ ਆਇਆ। ਜਦ ਪਤਾ ਲੱਗਾ ਕਿ ਚਿੱਠੀ ਉਸਦੇ ਪਰਦੇਸੀ ਪੁੱਤਰ ਦੀ ਹੈ ਤਾਂ ਮਾਂ ਮਮਤਾ ਨਾਲ ਉਸਦਾ ਅੰਦਰਲਾ ਕ੍ਰੋਧ ਭਾਂਬੜ ਫੌਰਨ ਬੁੱਝ ਗਿਆ ਅਤੇ ਜਿਉਂ ਜਿਉਂ ਚਿੱਠੀ ਸੁਣਦੀ ਗਈ ਤਿਉਂ ਤਿਉਂ ਉਸਦਾ ਮਨ ਤਨ ਮਾਂ ਪਿਆਰ ਨਾਲ ਉਛਲ ਕੇ ਸ਼ੀਤਲ ਕੋਮਲ ਚਾਉ ਖੇੜੇ ਵਿੱਚ ਆ ਗਿਆ। ਇਸ ਤਰ੍ਹਾਂ ਉਹ ਕ੍ਰੋਧ ਵਾਲੇ ਡਰਾਉਣੇ ਵਿਗੜ ਰੂਪ ਤੇ ਬਦਲ ਕੇ ਮਾਂ ਪਿਆਰ ਦੇ ਕੋਮਲ ਸੋਹਣੇ ਸੁਪਨਾ ਦੀ ਮੂਰਤੀ ਬਣ ਗਈ। ਇਹਨਾਂ ਦੋਵਾਂ ਹਾਲਤਾਂ ਕ੍ਰੋਧ ਤੇ ਭਾਂਬੜ ਅਤੇ ਪਿਆਰ ਸੁਪਨਾ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ ਅਤੇ ਇਹ ਦੋਨੋਂ ਹਾਲਤਾਂ ਆਪਸ ਵਿੱਚ ਮੁਤਜਾਦ ਅਤੇ ਉਲਟ ਹਨ। ਇਹਨਾਂ ਦੋਵਾਂ ਮੁਤਜਾਦ ਹਾਲਤਾਂ ਦੇ ਪ੍ਰਗਟਾਵੇ ਦਾ ਖੇਤਰ ਸਾਡਾ ਮੁਜਾਦ ਮਨ ਹੀ ਹੈ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਸਾਡੇ ਅੰਦਰ ਹੀ ਇਸ ਇੱਕ ਪਾਸੇ ਆਤਿਸ਼ ਦੁਨੀਆ ਅਗਨ ਸੋਕ ਸਾਗਰ ਹੈ ਅਤੇ ਦੂਜੇ ਪਾਸੇ ਖੁਨਕ ਨਾਮ ਖੁਦਾਇਆ ਹੈ, ਠਾਂਡਾ ਹਰ ਨਾਉ ਹੈ। ਇਸ ਉਦਾਹਰਣ ਤੋਂ ਸਪਸ਼ਟ ਹੈ ਕਿ ਸਾਡੇ ਅੰਦਰ ਹੀ ਇੱਕ ਪਾਸੇ ਤਾਂ ਆਤਿਸ਼ ਦੁਨੀਆ ਅਗਨ ਸੋਕ ਸਾਗਰ ਹੈ ਅਤੇ ਦੂਜੇ ਪਾਸੇ ਖੁਨਕ ਨਾਮ ਖੁਦਾਇਆ ਹੈ, ਠਾਂਡਾ ਹਰ ਨਾਉ ਹੈ। ਇਹਨਾਂ ਦੋਵਾਂ ਹਾਲਤਾਂ ਦਾ ਨਿਰਣਾ ਅਤੇ ਚੁਣੌਤੀ ਅਸੀਂ ਆਪ ਹੀ ਕਰਨੀ ਹੈ ਅਤੇ ਉਸਦੀ ਪ੍ਰਾਪਤੀ ਲਈ ਸਮਝਣ, ਜਾਣਨ, ਬੁੱਝਣ, ਵਿਚਾਰਨ ਅਤੇ ਉਦਮ ਕਾਰਨ ਕਰਨ ਦੀ ਅੱਤ ਲੋੜ ਹੈ। ਇਸੇ ਮਾਨਸਿਕ ਅਗਨੀ ਜਾਂ ਅਗਨ ਸੋਕ ਸਾਗਰ ਦੀ ਜੜ ਸਾਡੀ ਹੋਮੇ ਦਾ ਭਰਮ ਭੁਲਾਵਾ ਹੈ। ਇਹ ਹੋਮੇ ਦਾ ਭਰਮ ਇਲਾਹੀ ਪ੍ਰਕਾਸ਼ ਦੀ ਅਣਹੋਂਦ ਦਾ ਅਗਿਆਨਤਾ ਦੇ ਹਨੇਰੇ ਵਿੱਚੋਂ ਉਪਜਦਾ ਹੈ। ਦੂਜੇ ਲਫ਼ਜ਼ਾਂ ਵਿੱਚ ਜਦ ਅਸੀਂ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ ਅਤੇ ਉਸਦੇ ਪ੍ਰਕਾਸ਼ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਅਸੀਂ ਹੋਮੇ ਦੇ ਭਰਮ ਭੁਲੇਖਿਆਂ ਵਿੱਚ ਵਸਦੇ ਅਤੇ ਵਿਚਰਦੇ ਹਾਂ। ਜਿਸ ਤਰ੍ਹਾਂ ਹਨੇਰੇ ਵਿੱਚ ਹੀ ਹਰ ਕਿਸਮ ਦੀ ਆਫਤ ਜਾਂ ਕੀੜੇ ਮਕੌੜੇ, ਮੱਛਰ, ਠੂਏ, ਸੱਪ ਆਦਿ ਉਪਜਦੇ ਹਨ ਅਤੇ ਪਲਦੇ ਹਨ, ਇਸੇ ਤਰ੍ਹਾਂ ਸਾਡੇ ਮਨ ਦੇ ਭਰਮ ਭੁਲਾਵੇ ਦੇ ਹਨੇਰੇ ਵਿੱਚ ਹੀ ਸਾਰੀਆਂ ਮਾਨਸਿਕ ਭੁਲਾਵਾਂ ਅਥਵਾ ਵਾਸ਼ਨਾਵਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਅਤੇ ਇਹਨਾਂ ਦੀ ਹਠੀਲੀ ਫੌਜ ਈਰਖਾ, ਦੁਐਤ, ਸਾੜਾ, ਨਫ਼ਰਤ, ਅਸ਼ਾਂਤੀ, ਖੁਦਗਰਜ਼ੀ, ਕੱਲ ਕਲੇਸ਼ ਆਦਿ ਦਾ ਬੋਲਬਾਲਾ ਅਤੇ ਵਰਤ ਵਰਤਾਅ ਦਾ ਹੁੰਦਾ ਹੈ, ਜਿਨ੍ਹਾਂ ਦੇ ਸੇਕ ਨਾਲ ਸਾਰੀ ਦੁਨੀਆ ਮਾਨਸਿਕ ਅਗਨੀ ਵਿੱਚ ਸੜ ਬਲ ਕੇ ਦੁਖੀ ਹੋ ਰਹੀ ਹੈ। ਗੁੱਝੀ ਪਾਏ ਜਲੇ ਸੰਸਾਰਾ, ਭਗਤ ਨਾ ਵਿਆਪੇ ਮਾਇਆ, ਜਗਤ ਜਲੰਦਾ ਡਿੱਠ ਮੈਂ, ਹੋਮੇ ਦੂਜੇ ਪਾਏ ਬਾਬਾ ਦੇਖੇ ਧਿਆਨ ਤਰ, ਜਲਤੀ ਸਭ ਪ੍ਰਿਥਵੀ ਦਿਸ ਆਏ। ਗੁਰਬਾਣੀ ਵਿੱਚ ਰੱਬ ਨੂੰ ਵਿਸਾਰਨ ਜਾਂ ਭੁਲਾਉਣ ਦੇ ਇਹ ਨਤੀਜੇ ਹਨ ਦੱਸੇ ਹਨ। ਜਿੰਨੀ ਨਾਮ ਵਸਿਆਰਿਆ ਦੂਜੀ ਕਾਰੇ ਲੱਗ, ਦੁਬਦਾ ਲਾਗੇ ਪਚਗੂਏ ਅੰਤਰ ਤਿਸਨਾ ਅੱਗ, ਗੁਰ ਕਾ ਸ਼ਬਦ ਵਿਸਾਰਿਆ ਦੂਜੇ ਪਾਏ ਰਚਨ, ਤਿਸਨਾ ਭੁੱਖ ਨਾ ਉਤਰੇ ਅੰਧਨ ਜਲਤ ਫਿਰਨ, ਹੋਮੇ ਜਲਿਆ ਮਨੋ ਵਿਸਾਰੇ, ਜੰਪਰ ਵਜੇ ਖੜਕ ਕਰਾਰੇ, ਜਿਸਨੂੰ ਵਿਸਰੇ ਪੁਰਖ ਵਿਦਾਤਾ, ਜਲਤਾ ਫਿਰੇ ਰਹੇ ਨਿਤ ਤਾਤਾ, ਚੱਲੇ ਨਾਮ ਵਿਸਾਰ ਤਾਵਣ ਤਤਿਆ, ਬਲਦੀ ਅੰਦਰ ਤੇਲ ਦੁਬਦਾ ਕਤਿਆ, ਬਲਦੀ ਅੰਦਰ ਤੇਲ ਦੁਬਦਾ ਕਤਿਆ। ਸੰਗਤ ਜੀ, ਇਹ ਲੇਖ ਇੱਥੇ ਖਤਮ ਹੁੰਦਾ ਹੈ। ਇਸਦੀ ਕੰਟੀਨਿਊਟੀ ਹੈ ਪਾਗ 2 ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।